0: ਤੱਕ ਕੈਸਿਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਿਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਿਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਿਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਕ ਪਵਿੱਤਰ ਬਖਸ਼ਾਂ ਵਾਲੀ ਧਰਤੀ ਉਸ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੈ ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਸੂਈ ਰਾਗ ਅੰਦਰ 731 ਸਤਿਗੁਰਾਂ ਦਾ ਅੰਗ ਹੈ। ਅੱਜ ਦੇ ਬਖਸ਼ਾਂ ਭਰੇ ਹੁਕਮ ਦੇ ਅੰਦਰ ਜੋ ਕੁਝ ਸਤਿਗੁਰਾਂ ਨੇ ਬਚਨ ਕੀਤੇ ਉਹਦੀ ਵਿਚਾਰ ਪ੍ਰਾਰੰਭ ਕਰੀਏ। ਰਹਾਉ ਦੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਆਪਣੇ ਗੁਰੂ ਨੂੰ ਮਨ ਤੇ ਤਨ ਭੇਟਾ ਕੀਤਾ ਹੈ ਤੇ ਸਿਰ ਵੇਚਿਆ ਹੈ ਤੇ ਬੜਾ ਮਹਿੰਗਾ ਵੇਚਿਆ ਹੈ। ਬਹੁਤ ਵਾਰੀ ਗੁਰਬਾਣੀ 'ਚ ਸ਼ਬਦ ਹੁੰਦਾ ਹੈ ਸਿਰ ਵੇਚਣ ਦੀ ਗੱਲ, ਇਹਦੇ ਮਗਰ ਰਾਜ ਕੀ ਕਾਰਨ? ਸਤਿਗੁਰਾਂ ਦਾ ਇੱਕ ਇੱਕ ਬਚਨ ਗੁਰੂ ਕੇ ਪਿਆਰੋ ਸਾਡੀ ਜ਼ਿੰਦਗੀ ਨੂੰ ਰੱਬ ਤੱਕ ਲੈ ਜਾਣ ਦੀ ਸਮਰੱਥਾ ਸ਼ਕਤੀ ਰੱਖਦਾ, ਪਰ ਵਿਰਲੇ ਭਾਗਾਂ ਵਾਲੇ ਉਹਦੇ ਨਾਲ ਤੁਰਦੇ ਕਾਰਨ ਕਿਧਰੇ ਸਤਿਗੁਰੂ ਜੀ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਸਿਰ ਸੌਂਪ ਦਿਓ, ਇਹ ਕੀ ਕਹਾਣੀ ਗੁਰੂ ਕੀ ਸੰਗਤ? ਇੱਕ ਤਾਂ ਇਸ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰੇਗੀ। ਸਿਰ ਕਿਵੇਂ ਸਤਿਗੁਰੂ ਨੂੰ ਦਈਏ? ਇਹਦੇ ਬਦਲੇ ਅੱਜ ਸ਼ਬਦ ਵਰਤਿਆ ਗਰੀਬ ਅਨੁਵਾਦ ਪਿਤਾ ਜੀ ਨੇ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ। ਸਿਰ ਵੇਚਿਆ ਏ, ਮੁੱਲ ਮਹਿੰਗਾ, ਪਰ ਇਹਦਾ ਮੁੱਲ ਬਹੁਤ ਮਿਲਿਆ ਹੈ। ਸਾਡੇ ਸਿਰ ਦੇ ਅੰਦਰ ਖਾਨ ਸੋਚਾਂ, ਸਾਡੇ ਸਿਰ ਵਿੱਚ ਦੁਨੀਆ ਨੇ ਤਿੰਨ ਚੀਜ਼ਾਂ ਪਾ ਦਿੱਤੀਆਂ ਅਤੇ ਲਗਾਤਾਰ ਪਾ ਰਹੀ ਹੈ। ਜਿੰਨਾ ਚਿਰ ਉਹ ਤਿੰਨ ਚੀਜ਼ਾਂ ਸਾਡੇ ਸਿਰ ਵਿੱਚ ਹੋਣਗੀਆਂ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ, ਭਾਵੇਂ ਕੋਈ ਗਰੀਬ ਹੈ ਅਤੇ ਭਾਵੇਂ ਕੋਈ ਅਮੀਰ ਹੈ। ਭੁਲੇਖਾ ਹੈ, ਮਹਾਰਾਜ ਨੇ ਨਰਪਤ ਰਾਜਿਆਂ ਦੀ ਗੱਲ ਕੀਤੀ ਹੈ, ਵੱਡੇ ਵੱਡੇ ਵੀ। ਤਿੰਨ ਚੀਜ਼ਾਂ ਸਾਨੂੰ ਦੁਨੀਆ ਦਿੰਦੀ ਹੈ ਗੁਰੂ ਕੇ ਪਿਆਰੂ, ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ। ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਖਨ, ਸਾਡੇ ਮਾਪੇ ਕਿਹੋ ਜਿਹੇ? ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਏ। ਹਰ ਬੰਦਾ ਬੀਤ ਚੁੱਕੇ ਸਮੇਂ 'ਤੇ ਪਛਤਾਤਾਪ ਕਰ ਰਿਹਾ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ ਹੈ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਹੈ, ਪਤਾ ਨਹੀਂ ਕੱਲ੍ਹ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ 'ਚੋਂ ਨਿਕਲਦੀ, ਮੈਂ ਸਿਆਣਾ ਅਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਗੁਰੂ ਕੇ ਪਿਆਰਿਓ, ਸੋਚੋ, ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਅਤੇ ਸ਼ਿਕਵੇ ਭਰੇ ਖੋਣ ਅਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ,
ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ ਆਪਣੇ ਸਿਰ ਵਿੱਚ ਪਾ ਲਵੇਂ, ਉਹ ਸਿਰ ਤੇ ਜਦੋਂ ਪੈ ਗਈ ਤੇ ਸਿਰ ਸਾਡਾ ਉਹ ਹੈਗਾ, ਉਹ ਤੂੰ ਸਿਰ ਸਾਨੂੰ ਵੇਚਦੇ, ਜੋ ਕੁਝ ਅਸੀਂ ਕਹਿੰਦੇ ਹਾਂ ਨਾ ਉਹ ਕੁਝ ਕਰਨਾ ਸ਼ੁਰੂ ਕਰ ਦਿਓ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੀ ਸਿਆਣਪ, ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਤੁਹਾਨੂੰ ਬਹੁਤ ਚੰਗੀ ਲੱਗਦੀ, ਛੱਡ ਦਿਓ। ਉਸ ਦੀ ਜਗ੍ਹਾ ਤੇ ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ। ਮਹਾਰਾਜ ਜੀ ਥੋੜਾ ਇਹਨੂੰ ਖੋਲੋ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ। ਗੁਰੂ ਸਾਹਿਬ ਕਹਿੰਦੇ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਹੈ ਨਾ ਉਹ ਆਪਣਾ ਸਿਰ ਉਤਾਰ ਦੇਵੇ। ਮਹਾਰਾਜ ਜੀ ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ ਹੈ? ਨਹੀਂ ਮਹਾਰਾਜ, ਕਹਿੰਦੇ ਉਹ ਤੇ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ। ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ, ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ। ਸੇਵਕ ਆਪਣੇ ਕੋਲ ਸਿਰ ਰੱਖਦਾ ਹੀ ਨਹੀਂ ਜਿਹਨੇ ਸੇਵਾ ਕਰਨੀ। ਗੁਰੂਖਾਨੀਅਤ ਦੀ ਬੋਲੀ ਕਹਿ ਪਿਆਰਿਓ, ਉਹਦੇ ਫਾਰਮੂਲੇ ਤਰੀਕੇ ਵੱਖਰੇ ਹੁੰਦੇ ਦੱਸਦੇ ਨੇ। ਅਗਲੀ ਪੰਕਤੀ ਹੈ, ਸਿਰ ਕਿਵੇਂ ਉਤਾਰੀਦਾ? ਸਿਰ ਵੇਚ ਕੇ ਮੁੱਲ ਮਹਿੰਗਾ ਇਹਦਾ ਮਿਲਿਆ, ਸਿਰ ਵੇਚਣਾ ਕਿਵੇਂ ਤੇ ਮੁੱਲ ਕੀ ਲੈਣਾ ਇਹਦੇ ਬਦਲੇ? ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਗੁਰੂ ਅਮਰਦਾਸ ਸਾਹਿਬ ਦਾ ਬੱਚਾ ਨੇ। ਹਜ਼ੂਰ ਕਹਿੰਦੇ ਸਤਿਗੁਰ ਕਾ ਭਾਣਾ ਮੰਨ ਲੈ ਇੱਕ ਗੱਲ, ਦੂਸਰੀ ਸ਼ਬਦ ਰੱਖੈ ਉਰਧਾਰ। ਦੋ ਚੀਜ਼ਾਂ ਜੀ ਕਹਿੰਦੇ, ਸਦਾ ਅੰਦਰ ਵਾਹਿਗੁਰੂ ਸ਼ਬਦ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਰੱਖਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਜਪਾਂਗੇ, ਉਹਨੇ ਅੰਦਰ ਨਹੀਂ ਰਹਿਣਾ। ਭਾਣਾ ਮੰਨਣ ਦਾ ਇਹ ਨਹੀਂ ਮਤਲਬ ਹੁੰਦਾ ਕੋਈ ਘਾਟਾ ਪੈ ਗਿਆ, ਮੌਤ ਹੋ ਗਈ, ਪਹਿਲਾਂ ਜ਼ੋਰ ਲਾਇਆ ਰੋਏ ਕਲਪੇ ਮੁੜ ਕੇ ਭਾਣਾ ਕਹਿ ਦਿੱਤਾ। ਸਤਿਗੁਰੂ ਜੀ ਦਾ ਭਾਣਾ ਮਤਲਬ ਹੁੰਦਾ ਏ ਜਦੋਂ ਸਤਿਗੁਰੂ ਨੂੰ ਪਿਆਰ ਕਰੀਏ, ਸਿੱਖੀ ਦੇ ਰਾਹ ਤੇ ਤੁਰੀਏ। ਗੁਰੂ ਨੇ ਕਿਹਾ ਤੂੰ ਨਿਤਨੇਮ ਕਰਨਾ ਏ, ਅੰਮ੍ਰਿਤ ਆਦਿ ਖੋਣਾ, ਨਾਮ ਜਪਣਾ ਏ। ਮਨ ਨੇ ਕਹਿਣਾ ਏ ਵੀ ਮਨ ਤੇ ਲੱਗਦਾ ਕੋਈ ਨਹੀਂ, ਇਹ ਕਰਾਂ ਕਿ ਨਾ ਕਰਾਂ? ਕਹਿੰਦੇ ਤੈਨੂੰ ਤੇ ਸੋਚਣ ਦਾ ਅਧਿਕਾਰ ਦਿੱਤਾ ਹੀ ਨਹੀਂ, ਤੈਨੂੰ ਤੇ ਕਰਨ ਨੂੰ ਕਿਹਾ ਏ। ਭਾਣੇ ਵਿੱਚ ਆ, ਤੂੰ ਪਹਿਲਾਂ ਨੇਮ ਨਿਭਾ, ਅਗਲੀ ਗੱਲ ਨਾ ਕਰ ਮਨ ਲੱਗਦਾ ਕਿ ਨਹੀਂ ਲੱਗਦਾ। ਮਨ ਲੱਗੇ ਨਾ ਲੱਗੇ ਉਹਦਾ ਹੁਕਮ ਏ ਨਿਤਨੇਮ ਕਰਨ ਦਾ, ਤੇ ਕਰਨਾ ਹੀ ਏ। ਸੰਗਤ ਚ ਆਉਣ ਦਾ ਹੁਕਮ, ਅੰਮ੍ਰਿਤ ਵੇਲੇ ਉੱਠਣ ਦਾ, ਇਹਦੇ ਵਿੱਚੋਂ ਹੀ ਤੇ ਉਹਨੇ ਲੱਗਣਾ ਸੀ, ਪਹਿਲਾਂ ਹੀ ਛੱਡ ਕੇ ਬਹਿ ਜਾਂਦੇ ਹਾਂ। ਦੂਸਰੀ ਗੱਲ, ਗੁਰੂ ਕੀ ਸੰਗਤ, ਬਾਹਰੋਂ ਜ਼ਿੰਦਗੀ ਵਿੱਚ ਦੁੱਖ ਵੀ ਆਉਣੇ ਅਤੇ ਸੁੱਖ ਵੀ ਆਉਣੇ, ਚੰਗੇ ਦਿਨ ਵੀ ਆਉਂਦੇ ਅਤੇ ਮਾੜੇ ਵੀ। ਜੇ ਚੰਗੇ ਦਿਨ ਆਏ ਅਤੇ ਮਾੜੇ, ਲਗਾਤਾਰ ਆਪਣਾ ਨੇਮ ਨਿਭਾਉਣਾ ਅਤੇ ਗੁਰੂ ਨਾਲ ਪਿਆਰ ਵਿੱਚ ਵਾਧਾ ਕਰ

ਬਾਹਰ, ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ ਅੰਦਰ, ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਤਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ, ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆਂ ਕੋਈ ਗਿਲਾ ਨਹੀਂ ਕੀਤਾ। ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ, ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ, ਉਹ ਕਹਿ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ, ਇਹ ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਹਾਰਿਆ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਓਨੀ ਮਨ ਲਾਣਾ ਹੈ, ਓਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ ਹੈ, ਓਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਜੀ ਆਖ ਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾ ਚੜਾ ਆਉਣ ਲਗਾਤਾਰ ਉਹ ਸ਼ਬਦ ਬੰਨ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹਦੇ ਹੋ ਨਾ, ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰਖਾਰ ਸੁੱਖ ਘਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ ਇੱਕ

ਨਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਬਾਜ਼ਾਰ ਗਲੀ ਲੰਘ ਰਹੇ ਇੱਕ ਸੱਜਣ ਹੋਕਾ ਦੇ ਰਿਹਾ। ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ, ਵੇਚਣ ਦੀ ਅੱਜ ਗੱਲ ਚੱਲੀ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ। ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼ ਇੰਨਾ ਮੁੱਲ ਪੈ ਸਕਦਾ ਹੈ ਸਿਰ ਦਾ? ਰੱਬ ਨੂੰ ਲੱਭਦੇ ਹਾਂ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਉਹ ਹੋ ਗਏ। ਇਹ ਗੱਲਾਂ ਵੈਸੇ ਕੁਰਬਾਣੀ ਰੋਜ਼ ਦੱਸਦੀ ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ ਤੇ ਵੇਚਦਾ, ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੀ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ, ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ। ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਹੀ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋਂ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ। ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ। ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਤੇ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਦੇ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅੱਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ। ਵੇਖਦੇ ਹੋ ਨਾ ਆਪਣੇ ਆਵਲ ਮੀਟਰ ਲਾਇਆ ਕਰੀਏ, ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾਂ ਪਰ ਸੁਣੀ ਨਹੀਂ ਗਈ, ਅਜੇ ਤੇ ਤੇਰੇ ਅੰਦਰ ਹੰਕਾਰ ਇੰਨਾ ਭਰਿਆ, ਤੂੰ ਤੇ ਦਾਵਾ ਕਰਨੇ। ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਏ, ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ। ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ, ਕੇਂਦਰੀ ਭਾਵ ਸਾਂਝਾ ਕਰਾਂ। ਹੋਇਆ ਕਿ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ, ਭਾਈ ਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ, ਦਿਨ ਰਾਤ ਸੇਵਾ ਵਿੱਚ ਗੜੂੰਗ, ਕਈ ਦਿਨ ਗੁਜ਼ਰ ਗਏ। ਸਿੱਖਾਂ ਨੇ ਪੁੱਛਿਆ ਭਾਈ ਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ? ਸਿਰ ਵੇਚਣ ਗਏ ਸਾਜੇ, ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ? ਜੀ ਮਿਲ ਗਈ ਹੈ। ਸੌਦਾ ਹੋ ਗਿਆ? ਹੋ ਗਿਆ। ਕਿਵੇਂ ਹੋਇਆ ਸਾਨੂੰ ਦੱਸੋਗੇ? ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ, ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ, ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ, ਨਸ਼ਾ ਜਿਹਾ ਚੜਿਆ ਰਹਿੰਦਾ, ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ, ਜਦੋਂ ਆਏ ਨਾ
ਸੰਗਤ ਨੂੰ ਮਿਲਦੇ ਗਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ, ਮੈਂ ਵੇਖਿਆ ਹੀ ਨਹੀਂ। ਜਦੋਂ ਮਹਾਰਾਜ ਮੇਰੇ ਤੋਂ ਥੋੜ੍ਹਾ ਅੱਗੇ ਲੰਘ ਗਏ ਨਾ, ਅਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ, ਸਤਿਗੁਰੂ ਜੀ ਆਏ ਸਨ, ਕੋਲੋਂ ਲੰਘ ਗਏ, ਤੂੰ ਮੱਥਾ ਹੀ ਨਹੀਂ ਟੇਕਿਆ। ਕਹਿੰਦੇ ਮੈਂ ਇੱਕਦਮ ਸਿਰ ਚੁੱਕਿਆ ਅਤੇ ਹੱਥ ਜੋੜੇ, ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ, ਅਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ। ਰੁਕ ਕੇ ਉਹਨਾਂ ਧੌਣ ਕਮਾਈ, ਧੌਣ ਕਮਾ ਕੇ ਮੇਰੇ ਵੱਲ ਤੱਕਿਆ, ਮੇਰੇ ਵੱਲ ਵੇਖ ਕੇ ਮੁਸਕਰਾ ਕੇ ਕਿਛੇ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ। ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ, ਧੌਣ ਕਮਾਈ, ਉਹਨੇ ਵਿੱਚ ਹੀ ਸੌਦਾ ਹੋ ਗਿਆ। ਕਿਵੇਂ ਹੋਇਆ? ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ, ਅਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ। ਜਿੰਦ ਲੈ ਗਿਆ, ਜਿੰਦ ਤਾਂ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ। ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ, ਹੁਣ ਕੇਵਲ ਤੂੰ ਖੋ ਗਿਆ ਵਾਂ। ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ, ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ, ਮੁਝ ਮੈਂ ਰਖਾ ਨਾ ਖੋ, ਜਬ ਆਪਾ ਪਰ ਕੰਮ ਮਿਟ ਗਿਆ, ਜਤ ਦੇਖਾਂ ਤਤ ਤੋ। ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ? ਨਹੀਂ, ਤਿਆਰ ਨਹੀਂ ਖੁੰਦਾ। ਹਰ ਸਿੱਖ ਜੇ ਤਿਆਰ ਹੋ ਜਾਏ, ਮੈਂ ਇਹ ਕੰਮ ਕਰਨਾ ਹੀ, ਸੇਵਾ ਤੇ ਸਿਮਰਨ, ਉਹਦੇ ਵਿੱਚੋਂ ਹੀ ਸਿਰ ਭੇਟ ਹੋਣ ਆਈ। ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ। ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ, ਅਵਗਣ ਵਿਕਣਾ ਗੁਣ ਰਮਾਂ ਬਲਰਾਮ ਜੀਓ। ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ, ਤੇ ਗੁਣ ਲੈ ਲਓ। ਕਿਵੇਂ? ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ, ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ। ਸਿਰ ਵੇਚਣਾ ਪਿਆਰਿਓ, ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ। ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ, ਉੱਚਾ ਜਾਣਾ ਨਹੀਂ, ਉੱਚਾ ਗੁਰੂ ਜਾਂਦਾ ਹੈ। ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ। ਤੁਸੀਂ ਥੋੜ੍ਹਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ, ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੀ, ਕੰਮ ਵੀ ਕਰਨੇ ਨੇ, ਕੰਮ ਛੁੱਟਦੇ ਨਹੀਂ, ਕੰਮਾਂ 'ਚ ਸਗੋਂ ਬਰਕਤ ਵੱਧ ਪੈਂਦੀ ਹੈ। ਆਖੋ

ਅਰਥ ਹੁੰਦਾ ਦਲ ਸਮੂਹ, ਦਲ ਦੀ ਗਰੀਬੀ। ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ, ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਹੀ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਹੈ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗਾ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ੍ਹ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਆ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਤਰ ਪਾਈ ਨਾਮ ਜਪ ਕੇ।

0: ਅਰਥੇ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੀ, ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹਿ ਨਹੀਂ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ, ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ ਜਪਿਆ।

ਅਰਪ ਦਿੱਤਾ ਹੈ। ਇਹ ਕਹਿਣ ਨਾਲ ਨਹੀਂ ਅਰਪਿਆ ਜਾਣਾ, ਮੈਂ ਤਾਂ ਪਹਿਲਾਂ 10-15 ਮਿੰਟ ਲਾਏ ਨੇ, ਨਾਮ ਜਪਦਿਆਂ ਇਹ ਸਾਰਾ ਕੁਝ ਖੋਣਾ ਹੈ, ਤੁਰਦਿਆਂ ਖਲੋਤਿਆਂ ਨਹੀਂ। ਫਿਰ ਕੀ ਹੋ, ਆ ਮਨ ਤੇ ਤਨ ਆਪੇ ਪਹਿਲਾਂ, ਹੁਣ ਜਿੰਨਾ ਸਮਾਂ ਸੰਗਤ ਚ ਬੈਠੇ ਹੋ, ਸਰੀਰ ਸਤਿਗੁਰੂ ਦੇ ਕੋਲ ਹੀ ਹੈ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਕਦੇ ਮਨ ਲੱਗੇਗਾ ਕਦੇ ਨਹੀਂ, ਕੋਲ ਹੀ ਇਹਨਾਂ ਸਾਰਾ ਕੁਝ। ਹੌਲੀ ਹੌਲੀ ਮਹਾਰਾਜ ਦੇ ਲੇਖੇ ਲੱਗਾ, ਅੰਦਰ ਦੀ ਸੁਰਤੀ ਵੀ ਲੱਗੇਗੀ। ਫਿਰ ਬੱਚਿਆਂ ਨੇ ਸਿਰ ਵੇਚ ਦਿੱਤਾ, ਹੁਣ ਸਿਰ ਆਪਣਾ ਨਹੀਂ, ਮੋਲ ਮਹਿੰਗਾਦਾਰ ਛੇ, ਹੁਣ ਇਹਦੇ ਬਦਲੇ ਪਰਮਾਤਮਾ ਲਿਆ ਹੈ, ਕਿਉਂਕਿ ਪੂਰਾ ਪੰਚ ਤੇ ਪੂਰੀ ਮਨੁੱਖਤਾ ਇਸ ਸਟੇਜ ਤੋਂ ਗੁਰੂ ਕਾ ਬਚਨ ਸੁਣਦੀ ਹੈ। ਦੁਨੀਆਂ ਕੁਝ ਕਵੇ ਵੀ ਰੱਬ ਦੂਰ ਏ, ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਅਜ ਨੌਜਵਾਨ 32-34 ਸਾਲ ਦਾ, ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ ਹੈ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਉਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੀ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰੇ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ, ਸਾਰਿਆਂ ਨੇ ਮਾਨਣਾ ਖੇ, ਕਹਿੰਦੇ ਇਸ ਗੱਲ ਨੂੰ ਰੁਕੋ ਤੇ

ਕਲਗਾਦਰ ਛੇ ਕਾਲਕ ਕਹਿੰਦੇ ਭਾਈ ਭਾਵੇਂ ਕੋਈ ਰਾਜਾ ਈ ਭਾਵੇਂ ਕੋਈ ਬਹੁਤ ਵੱਡਾ ਰਾਜਾ ਈ ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਹੋਵੇ ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾਵਾਂ।

ਸਵਾਗਤ ਅਰਥ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ। ਡੰਡਾ ਕੋਈ ਆਮ ਡੰਡਾ ਨਹੀਂ, ਧਰਮ ਰਾਜ ਕੋਈ ਵਿਅਕਤੀ ਨਹੀਂ, ਨਿਰੰਕਾਰ ਦੀਆਂ ਤਾਕਤਾਂ ਨੇ। ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ, ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ। ਆਮ ਬੰਦਾ ਤੇ ਅਣਜਾਣਪੁਣੇ ਚ ਕਹਿੰਦਾ ਨਾ ਰੱਬ ਕਿਹੜਾ ਮੇਰੀ ਲੱਤ ਤੋੜ ਲੈਗਾ। ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਂਦਾ। ਖੈ ਅਰਦਾਸ ਕਰੀਏ ਕਦੇ ਕਿਸੇ ਦੇ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਵੀ ਵੇਖੀ ਜਾਏਗੀ ਰੱਬ ਦੀ ਮਾਰ ਕਿਹਨੂੰ ਪੈ ਜੇ ਪਿਆਰੇ ਉਹਦੀ ਕੋਈ ਜ਼ਿੰਦਗੀ। ਸਾਹਿਬ ਕਹਿੰਦੇ ਨਾਮ ਤੋਂ ਬਗੈਰ ਇਹ ਸਜਾਵਾਂ ਵੱਡਿਆਂ ਨੂੰ ਵੀ ਮਿਲਣਗੀਆਂ ਤੇ ਛੋਟਿਆਂ ਨੂੰ। ਨਾਮ ਤੋਂ ਬਗੈਰ ਇਹ ਜ਼ਿੰਦਗੀ ਬੜੀ ਮਾੜੀ।

ਰਾਜਾ ਦਾ ਮਰਤੇ ਮਤਲਬ ਪ੍ਰਤਪਾਲਕ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪ੍ਰਮਾਤਮਾ ਮੈਨੂੰ ਰੱਖ ਲਓ ਕਿਰਪਾ ਕਰਕੇ ਮੈਨੂੰ, ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤੰਗ ਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਹੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅਹੰਕਾਰ

ਅਰਥੇ ਤੇਰੇ ਖੇਮੇ ਰੇ ਵਾਹਿਗੁਰੂ ਜੀ, ਅਸੀਂ ਤੇਰੇ ਆ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁੱਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁੱਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ ਹੈ। ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ ਕਹਿੰਦੇ, ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰ ਅਸੀਂ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ ਗੁਰੂ ਕੇ

ਕੀਤਾ ਨੀ ਜੀ, ਨਾਮ ਮਿਲੇ ਤੇ ਸੁਖ ਮਿਲਦਾ ਈ ਤੇ ਕੁਰਬਾਨ ਜਾਮ ਅਮੇ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਖੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ, ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ, ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ, ਮਾਫ਼ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਆ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ

ਕਿਉਂ ਨਹੀਂ ਕਰਦੇ ਇਹ ਕੰਮ ਪਿਆਰਿਓ? ਸਤਿਗੁਰੂ ਜੀ ਜੋ ਅੱਜ ਬਚਨ ਕਰਦੇ ਸੀ ਨਾ ਗੁਰੂ ਰਾਮਦਾਸ ਪਿਤਾ ਜੀ, ਆ ਜੇ ਵੀ ਸਿਰ ਵੇਚ ਦਿਓ, ਕੋਲ ਨਾ ਸਿਰ ਵਿੱਚ ਕੁਝ ਰੱਖੋ, ਛੱਡ ਦਿਓ, ਇਹਨੇ ਸਾਨੂੰ ਦੂਰ ਕੀਤਾ ਈ। ਮਹਾਰਾਜ ਵੱਡੀ ਬਖਸ਼ਿਸ਼ ਦੇਣਾ ਚਾਹੁੰਦੇ। ਲੜੀਵਾਰ ਕਥਾ ਚੱਲ ਰਹੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪਰਮੇਸ਼ਰ ਦੇ ਪਿਆਰ ਵਿੱਚ ਉਧਰ ਧਿਆਨ ਦਿਵਾਉਣ ਲਈ ਕੀ

0: ਮਾਰੂ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਬਚਨ ਹੇ ਮੇਰੇ ਸਿਰਜਨ ਖਾਰ ਸੱਚੇ ਸਾਹਿਬ ਜੀਓ
1: ਇਨ ਧਾਰ ਚੱਕਰ ਧਰੇ ਵਿਚਾਰੇ
0: ਸਾਰੀ ਧਰਤੀ ਤੇ ਚੱਕਰ ਜੋ ਕੁਝ ਵੀ ਇਹ ਤੁਹਾਡੇ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-329-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਰੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ ਤੇ

यानी 403-238-6667 से संपर्क कर सकते हो। सुनते रहो पंजाबी रेडियो 102.7 FM कैलगरी।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਜਿਨ੍ਹਾਂ ਦੀ ਸੰਦੜਿਆਂ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारां तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामां संबंधी या सहयोग लई किसी भी तरह की जानकारी लैण लई तुसी फोन कर सकते हो। फोन नंबर है 403-238-6667।
1: होर जानकारी लई विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-268-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਸਭ ਕੁਛ ਤੋ ਹੈ ਮੇਰੇ ਪਿਆਰੇ,

दुख संसार।

बहुत जन्म बेसुरे थे माधो।

चिर पायो दर्शन देखे, कह रविदास आस लग जीवो, चिर पायो दर्शन।

पर दर्शन देखे

खसम ना कर प्यारे प्रभ जियो खसम।

గురు. సంత జన

ਗਏ ਮਸ਼ਕਤ ਧਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ, ਗਏ ਮਸ਼ਕਤ

ਆਸਾ ਮਹੱਲਾ ਚੌਥਾ ਸੰਤ ਘਰ ਚੌਥਾ ਤਨ ਤਨ

0: ਟੁੰਡੇ ਅਸਰਾਜੇ ਕੀ ਤੁਨੀ ਸਰੋਕ ਮੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮੱਲਾ ਦੂਜਾ ਜੇ ਸਭ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੋਦਿਆ ਗੁਰਬਿਨ ਕੋ ਰੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੋਆੜ ਜਿਉ ਸੁਝੇ ਅੰਦਰ ਖੇਤ ਖੇਤੇ ਅੰਦਰ ਸੁਟਿਆ ਕਹੋ ਨਾਨਕ ਸਿਉ ਨਾ ਫਲੀਏ ਹੈ ਫੁਲੀਏ ਬਪਣੇ ਹੀ ਤਨੂ ਵਿੱਚ ਸਵਾ ਪੌੜੀ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾ ਦੁਇ ਕੁਦਰ ਸਜੀਐ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪੂ ਤੁਸ ਦੇਵੈ ਕਰਹਿ ਪਸਾਓ ਤੋ ਜਾਣੋ ਸਭ ਸੈ।

0: ਆਖਣ ਜਪੈ ਜਿਕ ਸੈਣ ਰਾਸ।
1: ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰ ਬਸ ਪੌੜੀ। ਨਾਨਕ ਜੀ ਪੈ ਪੈ ਲਿਖਣਾ ਵੈ ਧਰਮ ਬਾਲੇ ਹੱਥ ਸੱਚ ਸੱਚ ਨਿਬੜੈ।

ਆ ਆਉ ਨਾ ਪੈਨ ਕੁੜਿਆਰ ਮੁਹ ਕਾਲੇ ਦੁੱਧ ਚਾਲਿਆ ਤੇਰੇ ਨਾਏ ਰੱਤੇ ਸੇਜਣ ਗਏ ਹਾਰ ਗਏ।

0: ਪੁੱਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਹਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕੁਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਣਾ।

ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਪ੍ਰਤਾਪ, ਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੈ, ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗ ਭੋਗ ਪੈ, ਹੋਏ ਭਸਮੜ ਪਹੁਰ ਸਦਾਇਆ।

ਸਿੰਗਲ ਕੱਤ ਲਾਇਆ, ਅੱਗੇ ਕਰਨੀ ਕੀਰਤ ਵੱਜਦੀ ਹੈ, ਮੈਂ ਲਿਖਾ ਕਰ ਸਮਝਾਇਆ।

ਭਵਨ ਮਹਿ ਸਦਵਾਉ, ਭੈ ਵਿੱਚ ਚੱਲੈ ਲਖ ਦਰੀਆਉ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਰਪਾਰ, ਭੈ ਵਿੱਚ ਰਾਜਾ ਤਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ, ਭੈ ਵਿੱਚ ਸਿੱਧ ਬੁਰ ਸੁਰਨਾਰ।

0: ਨਾਨਕ ਨਿਰਭਉ ਨਿਰੰਕਾਰ ਸੱਚੇ ਕਮਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇਤਨ ਹੋਵੇ ਸਾਰ ਗਿਆਨ ਨਾ ਗਲੀ ਟੂੰਡੀਐ ਕਥਨਾ ਕੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਭੇਜੇ ਆਪਣੀ ਤਾਂ ਨਦਰੀ ਸਤਿਗੁਰ ਪਾਏ ਜੋ

0: ਲੋਕ ਸਮਾਇਆ ਸਤਿਗੁਰ ਮਿਲੇ ਸੱਚ ਪਾਇਆ, ਜਿਨੇ ਵਿੱਚੋਂ ਆਪ ਗੁਆਇਆ, ਜਿਨੇ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾਇਆ।
1: ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਆ, ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਵਾਬ ਦਵਾਇਆ।

ਲਾਟੂ ਮਧਾਣੀਆਂ ਅਨਗਾ ਪੰਖੀ ਪਾਉਂਦੀਆਂ ਲੈਣਾ ਸ਼ਾ ਸੂਹੇ ਝਾੜ ਪਵਾਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਦਰ ਬੰਦ ਪਵਾਏ ਸੋਏ ਪਏ ਕਰਤ ਨਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਸੇ ਰੋਏ ਉੱਡਣਾ ਜਾਹੀ ਸਦਨਾ ਹੋਏ ਨੱਚਣ ਕੁਦਨ ਮਨ ਕਾਚਾ ਨਾਨਕ ਜਿਨ ਮਨ ਪਹੋ ਤਿਨਾ ਮਨ ਪਾਉ ਪੜੀ ਨਾਂਦਰਨ ਕਰ ਹੈ ਨਾਇ ਲਈ ਹੈ ਨਰਕ ਨਾ ਜਾਈਏ ਜੀ।

ਦੇਖਾ ਜਾਇਆ ਗਵਾਈਏ ਇਹ ਲੋੜੇ ਚੰਗਾ ਆਪਣੇ

0: ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ।
1: ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਓਨਕਾਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ।

0: ਹਉ ਮੈਂ ਬੂਜੈ ਤਾਦਰ ਸੂਜੈ ਗਿਆਨ ਵਿਹੂਣਾ ਕਥ ਕਥ ਲੂਜੈ ਨਾਨਕ ਮਿਲਕੀਆ ਲੇਖ ਜਿਹਾ ਵੇਖੈ ਤਿਆ ਵੇਖ ਮਹਲਾ ਦੂਜਾ
1: ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਏ ਹਉ ਮੈਂ ਬੰਦਨਾ ਫਿਰ ਫਰਜੋਨੀ ਪਾਏ ਹਉ ਮੈਂ ਕਿਥੋਂ ਪਜੈ ਕਿਸੰਜਮੈ ਜਾਏ ਹਉ ਮੈਂ ਇਹੋ ਹੁਕਮ ਹੈ ਪਿਆ ਕਿਰਤ ਫਿਰਾਏ ਹਉ ਮੈਂ ਦੀਰ ਗੁਰੂ ਗਹਿ ਦਾਰੂ ਪੀ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰਪਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇ ਉੱਤੀ ਸੰਤੋਖ ਪਈ ਇਲੀ ਸੱਚੋ ਸੱਚ ਧਿਆਇਆ ਉਹਨੇ ਮੰਦ ਪੈਨ ਰੱਖਿਓ ਕਰ ਸੁਪਿਤ ਤਰਨ ਕਮਾਇਆ ਉਹਨੇ

0: ਲਿਖੇ।
1: ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਗਾਂ ਖੇਤਾਂ,

ਲੱਖ ਨੇਖੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੁਰਤਨ ਸੰਗਰਾਮ, ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲੱਗਿਆ ਧਿਆਨ, ਪੜੀਏ ਪਾਠ ਪ੍ਰਾਣ, ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਭ ਇੱਕ, ਜਿਨ ਸੱਚ ਸੱਚ ਵਰਤਾਇਆ, ਜਿਸ ਨਿਤ ਮਿਲੇ ਸੱਚ ਤਾਤਲਨੀ, ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ, ਜਿਨ ਹਿਰਦੈ ਸੱਚ ਵਸਾਇਆ, ਮੂਰਖ ਸੱਚ ਜਾਣੇ।

ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸੱਚ ਕਤਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚ ਹੋ ਆਪ ਗਵਾਇਆ।

0: ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਤ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀ ਹੈ ਜੇਤੀ ਯਾਰ ਜਾ, ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ ਹੋਰ ਹਾਂ ਮੈਂ ਚੱਕਣਾ ਚਾਕ ਮਹੱਲਾ ਪਹਿਲਾ,
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇਖ ਕੀਆ ਦਹੀ ਦੁੱਖ ਦੀਆ, ਸੋਹਵੇ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਬਹਾਇਆ, ਬਸਤਲ ਨਾ ਪੈਰੇ ਅਹਿਨਸ ਕਹਿਰੇ, ਮੋਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ, ਪਗ ਪੇ ਦਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰਸ਼ਾਈ ਪਾਈ, ਮੂਰਖਨ ਦੇ ਪਤ ਗਵਾਈ, ਵਿਣ ਨਾਵੈ ਕਿਛ ਥਾਇ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀਆਂ ਦਾ ਨਾ ਜਾਣੈ ਫਿਰ ਪੁਛ ਪਾਣੀ, ਸਤਿਗੁਰ ਭੇਟੈ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨੇ ਕੇਵਲ, ਹਉ ਮੈਂ ਸ਼ਬਦ ਜਲਾਏ, ਪੌੜੀ ਪੱਗ ਤ੍ਰਿਵਨ ਪਾਉਂਦੇ, ਧਰ ਸੋਹਣ ਕੀਰਤ ਗਾਉਂਦੇ, ਨਾਨਕ ਕਰਮਾਂ ਬਾਰੇ ਦਰ ਟੋਨਾ ਲਹਿਣੀ ਤਾਉਂਦੇ, ਕਮੁੱਲ ਬੁੱਝਣ ਆਪਣਾ।

0: ਜੇ ਤੁਜੇ ਚਾਹੀਦੇ ਤੁਜੇ ਚਾਹੀਦੇ ਤੁਜੇ ਚਾਹੀਦੇ
1: ਸਚ ਸਾਹੋ ਹਮਾਰਾ ਤੂੰ ਧਣੀ ਸਭ ਜਗਤ।

0: ਮਹਲਾ ਪਹਿਲਾ।
1: ਸੱਚ ਤਾਂ ਪੁਰਜਾਣੀਐ ਜਾ ਹਿਰਦੈ ਸੱਚਾ ਹੋਏ, ਕੂੜ ਕੀ ਮਲ ਤਰੇ ਤਨ ਕਰੇ ਹਛਾਤ ਹੋਏ। ਸੱਚ ਤਾਂ ਪੁਰਜਾਣੀਐ ਜਾਂ ਸੱਚ ਤਰੇ ਪਿਆਰ, ਨਾਉ ਸੁਣ ਮੈਂ ਰਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪੁਰਜਾਣੀਐ ਜਾਂ ਜੁਗਤ ਜਾਣੇ ਜੀਓ, ਤਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਵੀਓ। ਸੱਚ ਤਾਂ ਪੁਰਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਕੁੰਦਾਨ ਕਰੇ। ਸੱਚ ਤਾਂ ਪੁਰਜਾਣੀਐ ਜਾਂ ਤੂੰ ਤੀਰਥ ਕਰੇ ਨਿਵਾਸ, ਸਤ ਗੁਰੂ ਨੂੰ ਪੁੱਛ ਕੇ ਬੈਰਹਿ ਕਰ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਪੌੜੀ ਦਾਨ ਮਹਿੰਡਾ ਤਲੀਖਾ, ਜੇ ਮਿਲੇ ਤਾਂ ਮਸਤ ਪਲਾਈਏ, ਕੂੜਾ ਲੱਚ ਛੱਡੀਏ ਹੋਏ ਇੱਕ ਮਨ ਅਲਖ ਧਿਆਈਏ, ਫਤਿਹ ਉਪਾਈਏ ਜੇ ਵੇਹੀ ਘਰ ਕਮਾਈਏ। ਜੇ ਹੋਏ ਪੁਰ ਲਿਖਿਆ ਤਾਂ ਤੂੜੇ ਤਨਾ ਦੀ ਪਾਈਏ, ਮਾਥੁਰੀ ਸੇ ਗਵਾਈਏ ਸੇ ਗਵਾਈਏ ਸੇ ਗਵਾ।
2: ਹਮ

0: ਤੂੰ ਸੱਚਾ ਸਾਹਿਬ ਸਿਫਤ ਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀ ਅਬਾਦਾ, ਜੋ ਕਿਸ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ।
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਹੈ, ਖੱਤਰੀ ਸਬਦੰ, ਸੂਰ ਸਬਦੰ, ਸੂਦਰ ਸਬਦੰ, ਪ੍ਰਾਕ੍ਰਿਤ ਹੈ ਸਰਬ ਸਬਦੰ ਏਕ ਸਬਦੰ, ਜੇ ਕੋ ਜਾਣੈ ਭੇਓ ਨਾਨਕ ਤਾਂ ਕਾ ਦਾਸ ਹੈ। ਸੋਈ ਨਿਰੰਜਨ ਦਿਓ ਮਹੱਲਾ ਦੂਜਾ।

0: ਸੋਈ ਨਿਰੰਜਨਦੇਵ ਮਹਲਾ ਪਹਿਲਾ।
1: ਕੁੰਭੇ ਪਤਾ ਚੰਦ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬਧਾ ਬੰਦ ਰਹੇ। ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਨੇਗਾਰ। ਤਾਇਓ ਮੀ ਸਾਧਨ ਮਾਰੀਏ ਜੇ ਹਕਾਂ ਲਿਖਾ ਲੈਣਾ, ਤੇਵੇ ਹੋ ਨਾਮ ਪਚਾਰੀਏ ਐਸੀ ਪਲਾਨ।

0: ਸਗੇ ਮਾਰੀਏ ਅਗੇ ਮਾਰੀਏ ਅਗੇ
1: ਤੇਰੇ ਦਰਸ਼ਨ ਕੋ ਹਮ ਬਾਰੇ ਤੇਰੇ ਦਰਸ਼ਨ ਕੋ

ਆਪਿਓ ਹਰ ਨਾਮ ਅਖਣਿਤ ਕਿਉਂ ਜੁਗ, ਗੁਰ ਸੇਵਾ ਕਰ ਫਲ ਲਹੀਅੰ, ਬੰਧਨ ਜੋ ਚਰਨ ਸ਼ਰਨ।

0: ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕੈ ਇੱਕ ਪੜੈ ਸੁਣੇ ਗਾਵੇ ਪ੍ਰਭਾਤ ਕ੍ਰਿਸ਼ਨ ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗਨਨਾਥ ਜਲ ਥਲ ਮੇ ਰੇਹਾ ਪੂਰਬੋ ਵਿਦ ਵਰਨੰ ਸਤ ਗੁਰ ਗੁਰ ਸੇ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਰਨ ਤਰਨ ਜਗ ਜੀਵਨ ਜਗਨਨਾਥ ਜਲ ਥਲ ਮੇ ਰੇਹਾ ਪੂਰਬੋ ਵਿਦ ਵਰਨੰ ਸਤ ਗੁਰ ਗੁਰ ਸੇ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਰਨ ਤਰਨ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਧੁਰ ਬੈਨ ਕੋਟ ਸਹਿਣ ਸੰਗ ਸੋਭ ਕਹਿਤ ਮਾਂ ਜਸ਼ੋਭ ਜਿਸੇ ਦਹੀਂ ਪਾਤ ਕਾਹੇ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿੰਕਿਨੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ ਕਾਲ ਕਲਾਮ ਹੁਕਮ ਹਾਥ ਕਹੋ ਕੌਣ ਮੇਰ ਸਕੈ ਈਸ ਬਮ ਗਿਆਨ ਧਿਆਨ ਤਰਥੀਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
2: ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੇਕਾਰ ਬੇਸੁਮਾਰ ਸਰਬਰ ਕੋ ਕਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖਸ ਹਰਿਓ ਨਖ ਵਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
3: ਪੀਤ ਬਸਨ ਕੁੰਦ ਦਸਨ ਪ੍ਰਿਆ ਸਾਥ ਕੰਠਮਾਲ ਮੁਕਤ ਸੀਸ ਮੋਰ ਪੰਖ ਚਾਹੇ ਜੀਓ ਬੇਵਜ਼ੀਰ ਬੜੇ ਤੀਰ ਧਰਮ ਅੰਗ ਅਲਖ ਅਗਮ ਖੇਲ ਕੀ ਆਪਣੇ ਸਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਸੁਤਹ ਸਿੱਧ ਰੂਪ ਧਰਿਓ ਸਹਨ ਕੇ ਸਹਾ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
4: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨੇਹ ਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਓ, ਰਾਮ ਰਵਣ ਦੁਰਤ ਦਵਣ, ਸਕਲ ਭਵਨ ਕੁਸਲ ਕਰਨ, ਸਰਬ ਭੂਤ ਆਪ ਹੀ ਦੇਵਾਂਦ ਦੇਵ, ਸਹਿਸ ਮੁਖ ਫਨਿੰਦ ਜੀਓ, ਜਰਮ ਕਰਮ ਮੱਛ ਕੱਛ ਹੂ ਬਰਾਹ, ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ, ਨਾਮ ਸਾਰ ਹੀਏ ਧਾਰ, ਤਜ ਵਿਕਾਰ ਮਨ ਗਏ ਅੰਧ, ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ।
5: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ, ਗੁਰ ਕਹਿਆ ਮਾਨ ਨਿਜ ਨਿਧਾਨ, ਸੱਚ ਜਾਣ ਮੰਤਰ ਇਹ, ਨਿਸ ਬਸਰ ਹੋਏ ਕਲਿਆਣ, ਲਹਿ ਪਰਮ ਗਤ ਜੀਓ, ਕਾਮ ਕ੍ਰੋਧ ਲੋਭ ਮੋਹ, ਜਣ ਜਣ ਸਿਉ ਸਾੜ ਧੋ, ਹਉਮੈ ਕਾ ਫੰਦ ਕਾਟ, ਸਾਧ ਸੰਗ ਰਤ ਜੀਓ, ਦੇ ਗਿਹੋ ਤ੍ਰਿਹੇ ਸਨੇਹੋ, ਚਿੱਤ ਬਿਲਾਸ ਜਗਤ ਇਹੋ, ਚਰਨ ਕਮਲ ਸਦਾ ਸਿਉ, ਦ੍ਰਿੜਤਾ ਕਰ ਮਤ ਜੀਓ, ਨਾਮ ਸਾਰ ਹੀ ਏ ਧਾਰ, ਤਜ ਵਿਕਾਰ ਮਨ ਗਏ ਅੰਦੋ, ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ।

0: ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹ ਸਤ ਜੁਗ ਦਾ ਸੰਤੋਖਾ ਧਰਮ ਗਿਰਥਵਾ ਤ੍ਰਿਤ ਰਸ ਜਤੈ ਕਾ ਜੁਰ ਗਿਰਥਵਾ ਦੁਆਪਰ ਰਸ ਤਪੈ ਕਾ ਸਤ ਗਿਰਥਵਾ ਕਲ ਜੁਗੜਾ ਥਗਨ ਕਾ ਕੂੜ ਅਗਰ ਸਵਾਹ ਮਹੱਲਾ ਪਹਿਲਾ
1: ਸ਼ਾਮ ਕਹੇ ਸੇ ਤੰਬਰ ਸਵਾਮੀ ਸਚ ਮੈਂ ਅੱਛੇ ਸਾਚ ਰਹੇ ਸਭ ਕੋ ਸਾਚ ਸੁਣਾਵੇ ਰਿਗ ਕਹਿ ਰਹੇ ਆ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਵੇਂ ਪ੍ਰਚਿਤ ਜਾਹੇ ਨਾਨਕ ਤੋ ਮੁਖੰਤਰ ਪਾਹੇ ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨਕ ਸੰਜਾਤ ਪਹਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਮਨ ਮੈਂ ਰੰਗ ਕੀਆ ਬੇਦ ਥਰਬਣ ਹੁਆ ਨਾਮ ਖਦਾ ਯਲੋ ਭਇਆ ਨੀਲ ਬਸਤਲੇ ਕੱਪੜੇ ਪਹਿਰੇ ਤ੍ਰੁਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ।

0: ਸਭ ਕੋ ਪਟਨੇ ਚੋ ਕਰਮ ਬਹੁ ਨਾਨਕ ਨੇ ਚੋ ਚਾਵੇ ਬਿਨ ਸਤਿਗੁਰ ਵਾਟ ਨ ਪਾਵੇ ਕੋ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ
1: ਚੰਗਾ ਆਪਣਾ
0: ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹੇ ਪੀੜੇ ਅਗੇ ਜਾਵਣਾ ਲੰਗਾ ਦੋ ਜਿਕ ਚੱਲਿਆ ਤਾਂ ਦੱਸੈ ਖੜਾ ਡਰਾਵਣਾ ਕਰ ਆਪਣਾ ਪਛੋਤਾਵਣਾ ਪਛੋਤਾਵਣਾ ਪਛੋਤਾ।

0: ਡਰਾਵਣਾ, ਕਰੇ ਉਪਨ ਪਛਤਾਵਣਾ, ਕਰੇ ਉਪਨ ਪਛਤਾਵਣਾ।
1: ਯਾਰ ਵੇ ਨਿਤ ਸੁਖ ਸੁਖੇਂਦੀ,

ਬੋਲੋ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ, ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਦ ਆਵੈ ਤਾਇ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹੇ ਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ

ਤਰ ਮਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰਿਆਂ ਲੁਹਾਈਆਂ ਚਰਕੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਕਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰ

ਲਾਉਂਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਪਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ।

ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਾ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਨਾ ਜਲ ਨਾ ਜਾਏ, ਤਨ ਸੁਮਨ ਸਨਾਨ ਕਾ ਜੋਗਲ ਚੱਲੇ ਪਾਏ, ਚੌਕੜ ਮੋਲਣ ਆਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ, ਉਹ ਮੂਆ ਉਹ ਚੜ ਪਿਆ ਵਿਤ ਅੱਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲਗਾਲ, ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਜੀ ਨਾਲ, ਤਬ ਕੁਪਾ ਕੱਤੀਏ ਬਾਮਨ ਵੱਟ ਜਾਏ, ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਟੀਏ ਪਿਫਰ ਪਾਈਏ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜ਼ੋਰ ਮਹੱਲਾ ਪਹਿਲਾ।
0: ਨਾਇ ਮੰਨਿਆ ਪਾਤੂ ਪਜੈ ਸਲਾਹੀ ਸਸੂਤ, ਦਰਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਪਵੇ ਨਿਦਾੜੀ, ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ, ਵੇਤ ਗਾਇ ਆਪੇ ਵਤੇ ਵਟ ਤਾਗੇ ਅਵਰਾ ਕਤੇ, ਲੈ ਪਹਾੜ ਕਰੇ ਗੀ ਆਹੋ ਕੜ ਕਾਗਲ ਦਸਹਿਰਾ, ਸੁਣ ਵੇਖੋ ਲੋਕਾਂ ਵਡਾਣ ਮਨ ਅੰਧਾ ਨਾ ਸਜਾਣ ਪੌੜੀ।

0: ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ, ਸੋ ਸਿੱਖ ਸੇਵਾ ਕਰੇ ਜਿਸਨੂੰ ਹੁਕਮ ਲਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਪਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।
1: ਕੋਈ ਗਾਵੇ ਰਾਗੀ ਨਾ ਦਿਬੇ ਦਿਬ ਪਾਂਤ ਕਰ ਨਹੀਂ ਹਾਰ।

ਮਨ ਕੋ ਕਰ ਲਾਮ ਗੋਬਰ ਤਰ ਨਾ ਜਾਇ ਤੋਤੀ ਟਿੱਕਾ ਤੈ ਜਪ ਮਾਲੀ ਤਾਣ ਮਲੇਸ਼ਾ ਖਾਇ ਅੰਤਰ ਪੂਜਾ ਪੜਕ ਤੇ।

ਤਿੰਨ ਘਰ ਬ੍ਰਾਹਮਣ ਪੁਰੇ ਨਾਦ ਉਹਨਾਂ ਪਿਆਵੇ ਉਹੀ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰਿਆ ਹਾਰ ਸ਼ਰਮ ਤਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਪ੍ਰਭੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਥਾਂ ਲੈ ਪੁਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੈ ਨਾ ਜਾਣਾ ਦੇਖੈ ਚੌਂਕਾ ਕੱਢੀ ਕਾਰ ਉਪਰੇ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਧਨ ਫਿੱਟੈ ਫੇੜ ਕਰੇਨ ਮਨ ਜੁਠੈ ਚੁਲੀ ਪਰੇਨ ਕਹ ਨਾਨਕ ਸਤਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤ ਅੰਦਰ ਸਭ

0: ਦੇਖ ਨਾ ਪੈਂਦਾ, ਦੇਖ ਨਾ ਪੈਂਦਾ, ਦੇਖ ਨਾ ਪੈਂਦਾ।
1: ਆਪੇ ਦੇਵੜੇ ਆਈ ਆਪੇ ਹੀ ਕਰਮ ਕਰਾਇੰਦਾ, ਵੱਡਾ ਵੱਡਾ ਵੱਡ ਮੇਜ ਨਹੀਂ ਸਿਰੇ ਸਿਰ ਥੱਲੇ ਲਾਇੰਦਾ, ਦੇਖ ਰੇ ਸੁਲਤਾਨਾ ਕਰ।

ਜੂਠੇ ਜੂਠਾ ਮੁਖ ਵਸੇ, ਨਿਤ ਨਿਤ ਹੋਏ ਖੁਆਰ, ਸੁੱਚੇ ਨਾ ਆਖੀਏ ਬਹਿੰਜੇ ਪੰਡਤ ਹੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਪੌੜੀ ਤੁਰੇ ਪਲਾਣੇ ਪਾਉਣ ਵੇ।

0: ਮੇਰਾ ਸਤਿਗੁਰ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉੱਠਾ ਮਨ ਉੱਠਾ
1: ਸਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀਐ ਮੋਇ ਥੁੱਕਾ ਫਿੱਕੇ ਪਾਏ ਫਿੱਕਾ ਮੂਰਖਾ ਕੀਏ ਪਾਣਾ ਲੈ ਸਜਾਏ ਮਹਲਾ ਪਹਿਲਾ
0: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਹਾਵੇ ਉਤਰੈ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤਿੰਨ ਨੇਹੋ ਲੱਗਾ ਰੱਬ।

ऐसी जान।

0: ਕਾਂਡੀਏ ਸਾਦੀ ਦੇ ਸਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਹੱਸ ਕੇ ਉਹਨਾਂ ਕੀਏ ਦੇ ਲਿਖੇ ਵਰਤੇ ਸੋਏ ਮਾਲਾ ਦੂਜਾ
1: ਸਰਾਮ ਜਵਾਬ ਦੋਵੇਂ ਕਰੇ ਮੁੱਢੋਂ ਕੁਥਾ ਜਾਏ ਨਾਨਕ ਦੋਵੇਂ ਕੁੜੀਆ ਥਾਏ ਨਾ ਕਾਈ ਪਾਏ ਪੌੜੀ ਜਿੱਤ ਸਿਵ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀ।

0: ਨਦਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਟਲੀਏ ਕਿਛਲਾ ਹੈ ਉੱਪਰ ਪਾਲੀਏ ਉੱਪਰ ਪਾਲੀਏ
1: ਪੌੜੀ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਰ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾਰ ਘਾਲ ਬੁਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਤੇ।

ਪਾਣੀ ਅੰਦਰਲੀ ਕੁਜਾ ਤਿਸਦਾ ਥਾਉ ਨਾ ਥਿਉ ਮਹੱਲਾ ਦੂਜਾ ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੈ ਰਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪਹਿਵੇ ਰਸ।

0: ਸਾਹਿਬ ਤੁੱਠਾ ਜੋ ਮਿਲੈ ਮਹਲਾ ਦੂਜਾ।
1: ਇੱਕ ਨਹੀਂ ਚਾਕਰੀ ਜਿਤ ਪਹੁ ਖਸਮ ਨਾ ਜਾਏ, ਨਾਨਕ ਸੇਵ ਕਾਂਡੀ ਐ ਜੇ ਸੇਤੀ ਖਸਮ ਸਮਾਏ ਪੌੜੀ, ਨਾਨਕ ਅੰਤ ਨ ਜਾਪ।

0: ਜਿਨ ਕੋ ਨਦਰ ਕਰੇ ਮਹਲਾ ਦੂਜਾ।
1: ਆਪੇ ਸਾਜੇ ਕਰੇ ਆਪ ਜਾਏ ਭੇ ਰਖਿਆ, ਤਿਸ ਜੰਤ ਪਾਏ ਕੈ ਦੇਖੈ ਥਪ ਥਪ। ਕਿਸਨਾ ਕਹੀਏ ਨਾਨਕਾ, ਸਭ ਕਿਛ ਆਪੇ ਆਪ, ਥੋੜੀ ਵੱਡੇ ਕੀਆਂ ਵਡਿਆਈਆਂ। ਕਿਛ ਕਹਿਣਾ ਕਹਿਣ ਨ ਜਾਏ, ਸਫਰ ਤਾਂ ਕਦ ਪੈਂਦੇ ਜੀਆਂ, ਰਿਜਕ ਸੰਭਾਲ।

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵੜਿਆਈਆਂ ਕਹਿਣਾ ਕਿਹਾ।

0: ਸਿਰ ਸ਼ਾਹਾਂ ਪਾਤਸ਼ਾਹ ਨੇਹ ਚਲ ਚੌਰ ਛਤ
1: ਥੋੜੀ ਵੱਡੀ ਵੱਡਾ ਭਾਰਤ ਤੇਰਾ ਮਰਤਬਾ ਰੰਗ ਪ੍ਰੰਗ ਲੈ ਪੰਜਾਬ ਮਰਤਬਾ ਜੀ ਆਇਆ ਅੰਦਰ ਜੀ ਉਹ ਸਭ ਜਾਣਾ ਸਭ ਤੇਰੇ ਵਸ ਤੇਰਾ ਘਰ ਤੇਰੇ ਘਰ ਆਨੰਦ ਦਾ ਇੱਕ ਘਰ ਮਾਨ ਮੰਤਾ ਤੇ ਜਪਣਾ ਆਪ ਜਾਣ।

ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਸਗਲ ਜਗਤ ਚੰਗਿਆਂ ਜਾਂ ਬੁਰਿਆਂ।

ਪਈਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿੰਨਾਂ

ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼

ਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਕਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵਨਿਦ ਦੇਸੀ।
1: ਕੈਲਗਰੀ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਅਵਨ ਉਪਦੇਸ਼ ਵਿੱਚ ਸੋਝੀ ਦੇ ਰਹੇ ਨੇ। ਐ ਗੁਰਸਿੱਖ ਤੂੰ ਮਿੱਠਾ ਬੋਲ, ਨਿਮਰਤਾ ਵਿੱਚ ਰਹਿ ਕੇ ਚੱਲ, ਗੁਰੂ ਵੀ ਤੇਰੇ ਤੇ ਖੁਸ਼ ਰਹੇਗਾ।

ਨੇ ਜੇ ਫਿੱਕਾ ਬੋਲੀਏ ਬਣੇ ਹੋਏ ਕੰਮ ਵੀ ਵਿਗੜ ਜਾਂਦੇ ਨੇ। ਮਿੱਠੇ ਬੋਲਣ ਦੇ ਨਾਲ ਪ੍ਰੀਤਾਂ ਡੂੰਘੀਆਂ ਹੁੰਦੀਆਂ ਨੇ, ਬੁਰੇ ਬੋਲਣ ਦੇ ਨਾਲ ਡੂੰਘੀਆਂ ਪ੍ਰੀਤਾਂ ਵੀ ਟੁੱਟ ਜਾਂਦੀਆਂ ਨੇ। ਟੁੱਟ ਪ੍ਰੀਤ ਗਈ ਬੁਰ ਬੋਲ, ਮਿੱਠਾ ਤੇ ਫਿੱਕਾ ਬੋਲਣ ਵਾਲੇ ਮੇਰੇ ਦਾਦਾ ਜੀ ਨੂੰ ਕਿਹੋ ਜਿਹੇ ਲੱਗਦੇ ਨੇ। ਆਓ ਇਤਿਹਾਸ ਦੇ ਪੰਨਿਆਂ ਤੇ ਜਾਤ ਮਾਰੀਏ। ਦੀਵਾਨ ਸਜਿਆ ਹੈ

ਕਲਗੀਆਂ ਵਾਲੇ ਦੇ ਸ਼ੀਸ਼ ਦੇ ਉੱਤੇ ਚੌਰ ਪਿਆ ਚੁਲਾਉਂਦਾ ਹੈ ਤੇ ਬਹੁਤ ਸਾਰੀਆਂ ਸੰਗਤਾਂ ਬੈਠੀਆਂ ਸਤਿਗੁਰਾਂ ਦੇ ਦਰਸ਼ਨਾਂ ਦਾ ਰਸ ਮਾਣ ਰਹੀਆਂ ਨੇ ਤੇ ਪਿਆਰਿਓ ਇਹਨੇ ਨੂੰ ਇੱਕ ਕਲੰਦਰ ਰਿਸ਼ ਲੈ ਕੇ ਦਰਬਾਰ ਵਿੱਚ ਆ ਗਿਆ। ਦਾਤਾ ਜੀ ਆ ਰਿਸ਼ ਮੈਂ ਨਵਾਂ ਖਰੀਦਿਆ ਹੈ, ਮੇਰੀ ਇੱਛਾ ਹੈ ਤੁਹਾਡੇ ਦਰਬਾਰ ਵਿੱਚ ਤਮਾਸ਼ਾ ਦਿਖਾਵਾਂ। ਦਿਖਾ ਬਈ ਤਮਾਸ਼ਾ।

ਜਦੋਂ ਕਲੰਦਰ ਨੇ ਤਮਾਸ਼ਾ ਸ਼ੁਰੂ ਕੀਤਾ ਰਿਸ਼ ਵੱਲ ਤੱਕ ਕੇ ਸਾਰੀਆਂ ਸੰਗਤਾਂ ਬਹੁਤ ਖੁਸ਼ ਹੋ ਰਹੀਆਂ ਨੇ। ਕਿਵੇਂ ਕਲਾਬਾਜ਼ੀਆਂ ਪਾਉਂਦਾ ਹੈ ਤੇ ਜਿਹੜਾ ਚੌਰ ਚਲਾ ਰਿਹਾ ਹੈ ਨਾ ਭਾਈ ਕੀਰਤੀਆ, ਖਿੜਕੜਾ ਕੇ ਉੱਚੀ ਉੱਚੀ ਹੱਸ ਰਿਹਾ ਹੈ। ਤੇ ਮੇਰੇ ਮਹਾਰਾਜ ਕਿਸੇ ਡੂੰਘੀਆਂ ਸੋਚਾਂ ਵਿੱਚ

ਪਹਿਲਾਂ ਸੇਵਾਦਾਰ ਛਕਣਗੇ, ਸਵੇਰ ਦੇ ਸੇਵਾ ਕਰਦੇ ਨੇ, ਬਾਅਦ ਵਿੱਚ ਤੈਨੂੰ ਮਿਲੇਗਾ ਜੇ ਬੈਠ ਸਕਦਾ ਏ ਤੇ ਬਹਿ ਜਾ। ਕੀ ਫਾਇਦਾ ਇਹੋ ਜਿਹੀ ਸੇਵਾ ਦਾ ਜਿਸ ਦੇ ਕੀਤਿਆਂ ਕਿਸੇ ਦਾ ਦਿਲ ਦੁਖਾ ਦੇਵੇ। ਮੇਰੇ ਦਾਦਾ ਜੀ ਹੈਰਾਨ ਹੋਏ ਇਹੋ ਜਿਹੇ ਸੇਵਾਦਾਰਾਂ ਵੱਲ ਦੇਖ ਕੇ, ਮੇਰੇ ਨਾਲ ਇੰਨਾ ਕੌੜਾ ਬੋਲਦੇ ਨੇ ਤੇ ਸੰਗਤਾਂ ਨਾਲ ਕਿਵੇਂ ਬੋਲਦੇ ਹੋਣ।

एक ओंकार सतगुर प्रसाद सलोक महला नौवा गुण गोविंद गायो नहीं जन

ਨਾ ਜੇ ਬਿਦ ਜਲ ਕੋ ਮੀਨ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੁ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ ਬਿਖਿਅਨ ਸੋ ਕਾਹੇ ਰਚਿਓ ਨਿਮਖ ਨਾ ਹੋ ਹੈ ਉਦਾਸ ਕਹੁ ਨਾਨਕ ਭਜ ਹਰ ਮਨਾ ਪਰ ਨਾ ਜਮ ਕੀ ਫਾਸ ਬਿਖਿਅਨ ਸੋ ਕਾਹੇ ਰਚਿਓ ਨਿਮਖ ਨਾ ਹੋ ਹੈ ਉਦਾਸ ਕਹੁ ਨਾਨਕ ਭਜ ਹਰ ਮਨਾ ਪਰ ਨਾ ਜਮ ਕੀ ਫਾਸ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੀ ਪਾਤਸ਼ਾਹ ਜੀ ਮਹਾਰਾਜ ਔਰ ਆਪ ਸੰਗਤ ਆਪਣੇ ਘਰਾਂ ਚ ਬੈਠੇ ਸਤਿਗੁਰੂ ਜੀ ਦੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਮਹਾਰਾਜ ਸਲੋਕਾਂ ਦੀ ਵਿਚਾਰ ਆਪਾਂ ਅੱਜ ਪ੍ਰਾਰੰਭ ਕਰਨੀ। ਆਓ ਆਪ ਜਿਤਨੇ ਜੁੜੇ ਬੈਠੇ ਹੋ ਸੁਰਤ ਕਰਕੇ ਆਪ ਅਸੀਸ ਬਖਸ਼ੋ ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 15 ਰਾਗਾਂ ਦੇ ਵਿੱਚ ਦਰਜ ਹੈ। ਉਹਨਾਂ 15 ਰਾਗਾਂ ਵਿੱਚ ਜਿਹੜੇ ਅੰਮ੍ਰਿਤ ਸ਼ਬਦ ਨੇ ਉਹਨਾਂ ਦੀ ਗਿਣਤੀ 59 ਹੈ ਔਰ ਉਸ ਤੋਂ ਇਲਾਵਾ ਸਤਿਗੁਰਾਂ ਦੇ ਅੰਮ੍ਰਿਤ ਬਚਨ 57 ਸ਼ਲੋਕ ਨੇ ਦੋਹਰੇ ਸਮੇਤ, ਜਿਸ ਦਾ ਦਾਸ ਨੇ ਆਪ ਨਾਲ ਜ਼ਿਕਰ ਕੀਤਾ ਸੀ। ਥੋੜਾ ਜਿਹਾ ਆਰੰਭ ਵਿੱਚ ਗੁਰੂ ਤੇਗ ਬਹਾਦਰ ਸੱਚੀ ਪਾਤਸ਼ਾਹ ਉਹਨਾਂ ਨੇ 14 ਰਾਗ ਤਾਂ ਉਹ ਹੀ ਵਰਤੇ ਨੇ ਜਿਹੜੇ ਪਹਿਲੇ ਗੁਰੂ ਸਾਹਿਬਾਨ ਨੇ ਵੀ ਵਰਤੇ ਔਰ ਖਾਸ ਕਰਕੇ ਰਾਗ ਜੈਜਾਵੰਤੀ ਹੈ ਉਹ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। 59 ਜਿਹੜੇ ਸ਼ਬਦ ਨੇ ਉਹਨਾਂ ਵਿੱਚ ਸਤਿਗੁਰਾਂ ਨੇ ਬਹੁਤ ਬਖਸ਼ਿਸ਼ ਸਾਨੂੰ ਕੀਤੀ ਮਾਨਵਤਾ ਨੂੰ। ਅਸੀਂ ਆਮ ਤੌਰ ਤੇ ਇਹ ਲਫ਼ਜ਼ ਸਾਰੇ ਵਰਤਨੇ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਅੰਮ੍ਰਿਤ ਬਾਣੀ ਅੰਮ੍ਰਿਤ ਬੋਲ ਬੈਰਾਗਮਈ ਨੇ। ਅਕਸਰ ਅਸੀਂ ਇਹ ਸ਼ਬਦ ਸੁਣਨੇ ਪਰ ਦਾਸ ਇੱਕ ਬੇਨਤੀ ਕਰਦਾ ਹੁੰਦਾ ਕਿ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਅਸੀਂ ਪੜਾਂਗੇ ਵਿਚਾਰਾਂਗੇ ਇਸ ਵਿੱਚ ਅਨੇਕਾਂ ਪੱਖ ਸਤਿਗੁਰੂ ਜੀ ਅਧਿਆਤਮਿਕਤਾ ਦੇ, ਸੰਸਾਰਿਕਤਾ ਦੇ, ਜੀਵਨ ਮੁਕਤੀ ਦੇ, ਇਹ ਸਾਰੇ ਪੱਖ ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਵਿੱਚ ਬਖਸ਼ਿਸ਼ ਕਰਦੇ। ਪਰ 3 ਸ਼ਬਦ ਦਾਸ ਅਕਸਰ ਵਰਤਦਾ ਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਤਿਆਗ ਦਾ ਹੈ, ਦੂਸਰਾ ਹਜ਼ੂਰ ਦੀ ਬਾਣੀ ਵਿੱਚ ਸ਼ਬਦ ਬੈਰਾਗ ਹੈ ਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸ਼ਬਦ ਵਿੱਚ ਅਨੁਰਾਗ ਹੈ। ਸਿੱਧੇ 3 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਅੰਮ੍ਰਿਤ ਰਚਨਾ ਵਿੱਚ ਤਿਆਗ, ਬੈਰਾਗ ਔਰ ਅਨੁਰਾਗ ਹੈ। ਪਰ ਥੋੜੀ ਜਿਹੀ ਇੱਥੇ ਗੱਲ ਸਮਝਣ ਵਾਲੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਵਿੱਚ ਤਿਆਗ ਦਾ ਉਹ ਕੰਸੈਪਟ ਨਹੀਂ ਕਿ ਸੰਸਾਰ ਨੂੰ, ਪਰਿਵਾਰ ਨੂੰ, ਸਮਾਜ ਨੂੰ, ਇਸ ਨੂੰ ਤਿਆਗ ਦੇਣਾ ਕਿਉਂਕਿ ਇਹ ਦੁੱਖਾਂ ਦਾ ਘਰ ਹੈ, ਇਹ ਬੰਧਨ ਹੈ। ਮਹਾਰਾਜ ਤਾਂ ਕਹਿੰਦੇ ਆ ਭਾਈ ਸਿੱਖੋ, ਇਹ ਇਨਸਾਨੋ, ਜਿਸ ਪਰਮਾਤਮਾ ਦੀ ਖਾਤਰ ਤੁਸੀਂ ਸੰਸਾਰ ਨੂੰ ਤਿਆਗਣਾ ਚਾਹੁੰਦੇ ਹੋ, ਸੱਚ ਇਹ ਤਾਂ ਰੱਬ ਨੇ ਤਾਂ ਖੁਦ ਵੀ ਸੰਸਾਰ ਨੂੰ ਨਹੀਂ ਤਿਆਗਿਆ ਹੋਇਆ, ਉਹ ਤਾਂ ਇਸ ਤਰ੍ਹਾਂ ਇਹਦੇ ਵਿੱਚ ਰਚਿਆ ਹੋਇਆ, ਪੋਪ ਮਦ ਜੂ ਬਾਸ ਬਸਤ ਹੈ ਮੁਕਰ ਮਾਹੇ ਜੈਸੀ ਸ਼ਾਹੀ,
ਤੈਸੀ ਹਰ ਬਸੀ ਨਿਰੰਤਰ ਘਟ ਹੀ ਖੋਜੋ ਭਾਈ ਉਹ ਨਿਰੰਤਰ ਜਿਵੇਂ ਫੁੱਲ ਵਿੱਚ ਮਕਰੰਦ ਸੁਗੰਧੀ ਹੈ ਜਿਵੇਂ ਦਰਪਣ ਦੇ ਵਿੱਚ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਹੈ ਸੱਚ ਇਹ ਵੇ ਕਿ ਪਰਮਾਤਮਾ ਖੁਦ ਇਸ ਸੰਸਾਰ ਨੂੰ ਰਚ ਕੇ ਆਪ ਇਹਦੇ ਵਿੱਚ ਹੀ ਵਰਤ ਰਿਹਾ ਹੈ ਪਰ ਜਿਹੜਾ ਤਿਆਗ ਕਿਆ ਮਹਾਰਾਜ ਜੀ ਨੇ ਸ਼ਲੋਕਾਂ ਦੀ ਵਿਚਾਰ ਤੋਂ ਪਹਿਲਾਂ ਸਿਰਫ ਤਿੰਨ ਨੁਕਤੇ ਸਾਂਝੇ ਕਰਾਂਗਾ ਉਸ ਨਾਲ ਹੋਰ ਸੁਖੈਨਤਾ ਹੋਵੇਗੀ ਆਉਣ ਵਾਲੇ ਦਿਨਾਂ ਸਮਝਣ ਲਈ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਤਿਆਗ ਕਿਹਾ ਗੁਰਬਾਣੀ ਕਿਤੇ ਇਹ ਸ਼ਬਦ ਨਹੀਂ ਵਰਤਦੀ ਵੀ ਸੰਸਾਰ ਨੂੰ ਤਿਆਗੋ ਗੁਰਬਾਣੀ ਕਹਿੰਦੀ ਸੰਸਾਰ ਵਿੱਚ ਰਹਿੰਦਿਆਂ ਹੋਇਆ ਅੰਦਰ ਮਲੀਨਤਾ ਵਾਲੇ ਵਕਾਰ ਤਿਆਗ ਦਿਓ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਹੈ ਸਾਧੋ ਮਨ ਕਾ ਮਾਨ ਤਿਆਗੋ ਜੇ ਤਿਆਗਣਾ ਹੈ ਤੇ ਆਪਣੇ ਮਨ ਦੇ ਵਿੱਚ ਉੱਠੇ ਅਹੰਕਾਰ ਦੇ ਫੁਰਨੇ ਮਾਨ ਨੂੰ ਖੌਮੇ ਨੂੰ ਖੰਗਤਾ ਨੂੰ ਤਿਆਗ ਦੇ ਹੋਰ ਕੀ ਤਿਆਗਣਾ ਹੈ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਆਵਾਸ਼ਨਾ ਕਾਮ ਔਰ ਕ੍ਰੋਧ ਔਰ ਸਾਕਤ ਬੰਦਿਆਂ ਦੀ ਸੰਗਤ ਇਹਨੂੰ ਤਿਆਗ ਦਿਓ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹਿੰਸ ਭਾਗੋ ਮਹਾਰਾਜ ਜੀ ਨੇ ਇਹ ਤਿਆਗ ਦਾ ਜ਼ਿਕਰ ਕੀਤਾ ਦੂਸਰੀ ਗੱਲ ਸਤਿਗੁਰਾਂ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਬੈਰਾਗ ਦਾ ਜ਼ਿਕਰ ਬੜੀ ਵਾਰੀ ਕੀਤਾ ਹੈ ਹਾਲਾਂਕਿ ਜਦੋਂ ਅਸੀਂ ਪਾਠ ਕਰਨੇ ਹਾਂ ਸਤਿਗੁਰੂ ਸਾਨੂੰ ਨਾਸ਼ਵਾਨਤਾ ਯਾਦ ਕਰਾ ਕੇ ਮਾਯੂਸ ਨਹੀਂ ਕਰਦੇ ਸੁਰਤ ਨੂੰ ਢੈਂਦੀ ਕਲਾ ਵੱਲ ਨਹੀਂ ਜਾਣ ਦਿੰਦੇ ਨਾਸ਼ਵਾਨਤਾ ਨੂੰ ਦੇਖ ਕੇ ਅੰਦਰ ਵਾਲੀ ਸੁਰਤ ਨੂੰ ਡਿੱਗਣ ਨਹੀਂ ਦਿੰਦੇ ਨਾਸ਼ਵਾਨਤਾ ਦਾ ਜ਼ਿਕਰ ਕਰਕੇ ਸਤਿਗੁਰੂ ਇੱਕੋ ਦਮ ਸਾਡੀ ਸੁਰਤ ਨੂੰ ਪਰਮਾਤਮਾ ਦੇ ਸ਼ਬਦ ਵੀ ਜੋੜਦੇ ਨੇ ਇਹੀ ਕਾਰਨ ਕਿ ਸਤਿਗੁਰੂ ਨੇ ਬਾਣੀ 'ਚ ਸ਼ਬਦ ਵਰਤੇ ਨੇ ਅਨੇਕਾਂ ਥਾਵਾਂ ਤੇ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ ਇਹ ਅੱਗੇ ਬਚਨ ਆਏ ਹੁਣ ਇੱਕ ਪਾਸੇ ਸਤਿਗੁਰੂ ਨਾਸ਼ਵਾਨਤਾ ਦੀ ਗੱਲ ਕਰਦੇ ਨੇ ਹਜ਼ੂਰ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸੁਣੀ ਸਭ ਲਾਗੇ ਕਿਆ ਦਾਰਾ ਕਿਆ ਮੀਤ ਇਸ ਵਿੱਚ ਬੈਰਾਗ ਹੈ ਜਿਵੇਂ ਅਸੀਂ ਪਾਠ ਕਰਨੇ ਹਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਾਹਾਂ ਗਾਫਲ ਸੋਇਆ ਜੋ ਤਨ ਉਪਜੂ ਸੰਗ ਹੀ ਸੋ ਪੀ ਸੰਗ ਨਾ ਹੋ ਕਹਿਣ ਤੋਂ ਮੁਰਾਦ ਬੈਰਾਗ ਹੈ ਤੇ ਇਸ ਦੇ ਨਾਲ ਅਗਲਾ ਇੱਕ ਸ਼ਬਦ ਹੈ ਉਹ ਹੈ ਅਨੁਰਾਗ ਫਿਰ ਬੇਨਤੀ ਤਿਆਗ ਹੈ ਵਾਸ਼ਨਾ ਦਾ ਬੈਰਾਗ ਹੈ ਸੰਸਾਰ ਵਿੱਚ ਰਹਿੰਦਿਆਂ ਸੱਚਮੁੱਚ ਨਾਸ਼ਵਾਨਤਾ ਨੂੰ ਜਾਣ ਕੇ ਆਦਿ ਸੱਚ ਨਾਲ ਜੁੜਨਾ ਤੇ ਉਸ ਤੋਂ ਅੱਗੇ ਹੈ ਅਨੁਰਾਗ ਅਨੁਰਾਗ ਦਾ ਅਰਥ ਹੈ ਪ੍ਰੇਮ ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਪ੍ਰਭੂ ਪ੍ਰੇਮ ਸਿਮਰਨ ਦਾ ਪ੍ਰੇਮ ਸੰਗਤ ਦਾ ਪ੍ਰੇਮ ਸਤਿਗੁਰੂ ਦੀ ਬਾਣੀ ਵਿੱਚ ਡੁੱਲ ਡੁੱਲ ਕੇ ਪੈਂਦਾ ਹੈ ਜਿਵੇਂ ਉਦਾਹਰਣ ਦੇ ਤੌਰ ਤੇ ਰੇ ਮਨ ਰਾਮ ਸ਼ੰਕਰ ਪ੍ਰੀਤ ਸਰਵਣ ਗੋਬਿੰਦ ਗੁਣਸ ਨੂੰ ਅਰ ਗਾਓ ਰਸਨਾ ਗੀਤ ਇਹ ਸਤਿਗੁਰੂ ਦੇ ਅੰਮ੍ਰਿਤ ਬਚਨ ਅਨੁਰਾਗ ਨੇ ਖੈਰ ਜਿਹੜਾ ਅਸੀਂ ਅੱਜ ਪ੍ਰਕਰਨ ਪ੍ਰਾਰੰਭ ਕਰਨ ਲੱਗੇ ਹਾਂ ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਲੋਕ 12 ਤੇ ਵਧੀਕ ਦੇ ਸਰਲੇਖ ਥੱਲੇ ਜਿਹੜੇ ਅੰਮ੍ਰਿਤ ਬਚਨ ਨੇ ਉਸ ਵਿੱਚ ਇਹ ਸਾਨੂੰ ਮਿਲਦੇ ਇਸ ਵਿੱਚ ਸਤਿਗੁਰਾਂ ਨੇ ਜਿਹੜੇ ਦੋ ਸ਼ਲੋਕਾਂ ਦਾ ਅੱਜ ਪਾਠ ਰਹਿਮਤ ਕੀਤਾ ਕਿਉਂਕਿ ਆਪਣਾ ਮਤਲਬ ਸਿਰਫ ਇੱਕ ਇੱਕ ਸ਼ਲੋਕ ਦੇ ਇੱਕ ਇੱਕ ਅੱਖਰ ਦੇ ਜਾਂ ਸ਼ਬਦ ਦੇ ਅਰਥ ਨੂੰ ਵਾਚਨਾ ਹੈ ਸਤਿਗੁਰੂ ਨੇ ਅੱਜ ਆਰੰਭਤਾ ਕੀਤੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਇਸ ਨੂੰ ਅਸੀਂ ਸ਼ਬਦ ਮੰਗਲ ਕਹਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸਤਿਗੁਰਾਂ ਨੇ ਤਕਰੀਬਨ 523 ਵਾਰ ਇਸ ਨੂੰ ਵਰਤਿਆ ਤਕਰੀਬਨ ਸ਼ਬਦ ਮੈਂ ਲਫ਼ਜ਼ ਤਾਂ ਵਰਤਿਆ ਹੈ ਕਿ ਆਪਣੀ ਗਿਣਤੀ ਮਿਣਤੀ ਨਾਲ ਦਾਅਵਾ ਨਾ ਕਰ ਸਕਾਂ ਮੈਂ ਕੋਈ ਸਤਿਗੁਰਾਂ ਨੇ ਇਹ ਸ਼ਬਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਇਸ ਸੰਬੰਧੀ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸੀ ਕਿ ਇਸ ਨੁਕਤੇ ਨੂੰ ਸਮਝਣਾ ਚਾਹੀਦਾ ਹੈ ਸਾਰੀ ਬਾਣੀ 'ਚ ਹਜ਼ੂਰ ਨੇ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਹਜ਼ੂਰ ਨੇ ਇਹ ਉਹਨਾਂ ਭਗਤਾਂ ਦੀ ਬਾਣੀ ਤੇ ਵੀ ਮੰਗਲ ਦਰਜ ਕੀਤਾ ਜਿਨ੍ਹਾਂ ਨੇ ਓਵੰਕਾਰ ਲਫ਼ਜ਼ ਦੀ ਵਰਤੋਂ ਵੀ ਨਹੀਂ ਕੀਤੀ ਹੁਣ ਇਸ ਦਾ ਅਰਥ ਕੀ ਹੈ ਇੱਕ ਛੋਟੀ ਜਿਹੀ ਘਟਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾ ਰਹੇ ਨੇ ਤੇ ਇੱਕ ਦਿਨ ਹਜ਼ੂਰ ਘੋੜੇ ਤੇ ਅਸਵਾਰ ਹੋਣ ਲੱਗੇ ਤੇ ਕੋਲ ਸਿੱਖ ਪੀਰ ਮੁਰੀਦ
ਭਾਵਨਾ ਵਾਲੇ ਸਾਰੇ ਬੈਠੇ ਆ। ਸਤਿਗੁਰੂ ਦੇ ਨਜ਼ਦੀਕ ਉਹ ਆਏ ਤੇ ਹਜ਼ੂਰ ਨੇ ਉਸ ਵਕਤ ਸ਼ਬਦ ਕਿਹਾ, ਸਿੱਖੋ ਅਸੀਂ ਘੋੜੇ ਦੀ ਰਗਾਵ ਵਿੱਚ ਆਪਣਾ ਪੈਰ, ਹਜ਼ੂਰ ਆਪਣਾ ਚਰਨ ਟਿਕਾਣਗੇ ਤੇ ਇੰਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ। ਸਿੱਖ ਸੋਚੀ ਪੈ ਗਏ ਕਿ ਮਹਾਰਾਜ ਇੰਨਾ ਸਮਾਂ ਘੱਟ ਤੇ ਕੌਣ ਅਰਥ ਕਰੇਗਾ ਇਹਦੇ। ਸਾਡੇ ਇਤਿਹਾਸ ਵਿੱਚ ਹੈ ਔਰ ਖਾਸ ਕਰਕੇ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਸ਼ੁਰੂ ਕੀਤਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ, ਉਹਨਾਂ ਨੇ ਨਿਰੁਕਤ ਦੀ ਪਹਿਲੀ ਪੋਥੀ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਇੰਨੇ ਸਮੇਂ ਵਿੱਚ ਕੌਣ ਅਰਥ ਕਰੇ, ਇੰਨੀ ਦੇਰ ਨੂੰ ਇੱਕ ਭਿੱਜੀ ਹੋਈ ਆਤਮਾ ਸ਼ਬਦ ਵਿੱਚ ਗੁੜੁੰਦ ਖਿਰਦਾ। ਉਹਨੇ ਕਿਹਾ, ਹਜ਼ੂਰ ਆਪ ਚਰਨ ਟਿਕਾਓ, ਅਰਥ ਆਪ ਜੀ ਦੀ ਕਿਰਪਾ ਨਾਲ ਦਾਸ ਕਰੇਗਾ। ਸਤਿਗੁਰਾਂ ਨੇ ਆਪਣੇ ਚਰਨ ਟਿਕਾਏ ਤੇ ਹਜ਼ੂਰ ਜਦੋਂ ਘੋੜੇ ਤੇ ਬੈਠਣ ਲੱਗੇ ਤੇ ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਾ ਅਰਥ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਜਦੋਂ ਇਹ ਸ਼ਬਦ ਕਿਹਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠਦਿਆਂ ਸ਼ਬਦ ਵਰਤਿਆ, ਸਿੱਖਾ ਨਿਹਾਲ ਨਿਹਾਲ ਨਿਹਾਲ। ਕੋਲ ਖਲੋਤੇ ਸਿੱਖ ਪੁੱਛਦੇ ਨੇ, ਮਹਾਰਾਜ ਅਜੇ ਤਾਂ ਗੁਰੂ ਗ੍ਰੰਥ ਸਾਹਿਬ ਇਤਨਾ ਪੜਾ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਸਮਝਣ ਵਾਲਾ ਨੁਕਤਾ ਇਹ ਹੈ ਕਿ ਪਰਮਾਤਮਾ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਉਸ ਨੂੰ ਮਿਲਣ ਦਾ ਤਰੀਕਾ ਜਿਹੜਾ ਹੈ ਉਹ ਸਤਿਗੁਰ ਪ੍ਰਸਾਦ ਹੈ। ਸਤਿਗੁਰੂ ਦੀ ਪ੍ਰਸਾਦ ਦਾ ਅਰਥ ਹੈ ਕਿਰਪਾ ਹੈ। ਮਹਾਰਾਜ ਕਹਿੰਦੇ ਨੇ, ਬਾਕੀ ਤਾਂ ਇਸਦਾ ਇਹ ਪਰਮਾਰਥ ਹੈ, ਮੇਰੇ ਕਹਿਣ ਤੋਂ ਮੁਰਾਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਸ ਦੇ ਸਿੱਧੇ ਅਰਥ ਅਸੀਂ ਇੱਕ ਸ਼ਬਦ ਵਰਤਨੇ ਹਾਂ, ਕਿਉਂਕਿ ਅੱਜ ਇਸ ਮੰਗਲ ਦਾ ਥੋੜਾ ਜਿਹਾ ਮੈਂ ਆਪ ਸੰਗਤ ਦੀ ਸੇਵਾ ਕਰ ਸਕਾਂ। ਹਜ਼ੂਰ ਨੇ ਜਦੋਂ ਵੀ ਮੰਗਲ ਲਿਖਿਆ ਹੈ ਉਦੋਂ ਓਅੰਕਾਰ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਪਾਇਆ ਹੈ। ਹਾਲਾਂ ਗੁਰਬਾਣੀ ਵਿੱਚ ਅੱਖਰਾਂ ਵਿੱਚ ਵੀ ਇੱਕ ਆਇਆ, ਪਰ ਇੱਥੇ ਹਜ਼ੂਰ ਨੇ ਹਿੰਦਸੀ ਵਾਲਾ ਵਰਤਿਆ ਹੈ, ਸੰਖਿਆ ਸ਼ਬਦ ਵਰਤਾ। ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਈੜੀ ਨੂੰ ਸਿਹਾਰੀ ਕੱਕਾ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਆਉਂਦਾ ਇੱਕ। ਪਰ ਇੱਥੇ ਸਤਿਗੁਰਾਂ ਨੇ ਓਅੰਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ। ਸਾਡੇ ਸੂਝਵਾਨ ਗੁਰਮੁਖ ਵਿਦਵਾਨ ਇਹ ਕਹਿੰਦੇ ਆ ਕਿ ਓਮ ਲਫ਼ਜ਼ ਇਸ ਨਾਦ ਦੇ ਟੁਕੜੇ ਬਣਾ ਦਿੱਤੇ ਗਏ, ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਅਰਥ ਕੀਤੇ ਗਏ। ਅੱਖਰ ਜਦੋਂ ਅਸੀਂ ਲਿਖਣੇ ਆ, ਸ਼ਬਦ ਲਿਖਣੇ ਆ, ਅੱਖਰਾਂ ਦਾ ਜੋ ਸ਼ਬਦ ਉਚਾਰਨ ਇੱਕ ਰੱਖਦਾ, ਪਰ ਯਾਦ ਰੱਖੋ ਸ਼ਬਦ ਉਹ ਅਰਥ ਬਦਲ ਜਾਂਦਾ ਹੈ। ਜਿਵੇਂ ਦਾਸ ਕਈ ਵਾਰੀ ਬੇਨਤੀ ਕਰਦਾ, ਸ਼ਬਦ ਹੈ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਉਚਾਰਨ ਭਗਤ ਅਸੀਂ ਕੀਤਾ, ਅੱਗੇ ਹੈ ਤੇਰੇ ਭਗਤ। ਉਚਾਰਨ ਇੱਕ ਹੈ ਪਰ ਅਰਥਾਂ ਚ ਬੜਾ ਫਰਕ ਹੈ, ਬੰਤਰ ਵਿੱਚ ਵੀ ਫਰਕ ਹੈ। ਇੱਥੇ ਮਹਾਰਾਜ ਜੀ ਨੇ ਇੱਕ ਲਿਖ ਕੇ ਇਹ ਕਹਿ ਦਿੱਤਾ, ਮੈਥ ਪੜਨ ਵਾਲਿਆਂ ਨੂੰ ਪਤਾ ਹੈ ਇੱਕ ਕੇਵਲ ਇੱਕ, ਇਹਦਾ ਅਰਥ ਦੋ ਨਹੀਂ ਹੋ ਸਕੇਗਾ, ਇਹਦੇ ਤਿੰਨ ਚਾਰ ਅਰਥ ਨਹੀਂ ਹੋਣਗੇ, ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ। ਤੇ ਇੱਥੇ ਇੱਕ ਬੇਨਤੀ ਹੋਰ, ਇਸ ਇੱਕ ਦਾ ਅਰਥ ਉਹ ਇੱਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਸਮਝਣ ਦੇ ਲਈ, ਇਸ ਪ੍ਰਿਥਵੀ ਦਾ ਸੂਰਜ ਇੱਕ ਹੈ, ਪਰ ਇਹ ਸੂਰਜ ਅਦੁੱਤੀ ਨਹੀਂ, ਇਸ ਸੂਰਜ ਵਰਗੇ ਹੋਰ ਵੀ ਅਨੇਕਾਂ ਸੂਰਜ ਨੇ। ਯਾਦ ਰੱਖੋ ਚੰਦਰਮਾ ਵਰਗੇ ਅਨੇਕਾਂ ਚੰਦਰਮਾ ਨੇ, ਜਿਹੜਾ ਸਾਡੇ ਇਸ ਧਰਤੀ ਤੇ ਪਹਾੜ ਨੇ ਇਹਦੇ ਵਰਗੇ ਅਨੇਕਾਂ ਪਹਾੜ ਨੇ, ਪਰ ਸੂਰਜ ਵਰਗੇ ਸੂਰਜ ਅਨੇਕਾਂ ਨੇ, ਚੰਦਰਮਾ ਵਰਗੇ ਚੰਦਰਮਾ ਅਨੇਕਾਂ ਨੇ, ਪਹਾੜ ਸਮੁੰਦਰਾਂ ਵਰਗੇ ਕਰਮ ਭੂਮੀਆਂ ਅਨੇਕਾਂ ਨੇ। ਪਰ ਸੱਚ ਇਹਵੇ ਕਿ ਇੱਕ ਓਅੰਕਾਰ ਵਰਗਾ ਹੋਰ ਕੋਈ ਇੱਕ ਓਅੰਕਾਰ ਨਹੀਂ, ਸਿਰਫ ਉਹ ਇੱਕ ਹੈ, ਅਦੁੱਤੀ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਮਹਾਰਾਜ ਜੀ ਨੇ ਕਿਹਾ, ਭਾਈ ਸਿੱਖੋ ਕਿ ਸਿਰਫ ਇੱਕ ਹੈ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਨਾ ਦੇਵ ਦਾਨ ਵਾ ਨਰਾ ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ। ਸਿਰਫ ਇੱਕ ਹੈ, ਤੁਦ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਪਰਮਾਤਮਾ ਇੱਕ ਹੈ, ਕਿਉਂਕਿ ਅਸੀਂ ਇੱਕ ਇੱਕ ਸ਼ਬਦ ਦੇ ਅਰਥ ਵਾਚਨੇ ਨੇ ਇਹਨਾਂ ਸਲੋਕਾਂ ਚ, ਤਾਂ ਮੈਂ ਅੱਜ ਮੰਗਲ ਤੇ ਬੇਨਤੀ ਕਰ ਰਿਹਾ। ਇੱਕ ਹੈ, ਇੱਕ ਰਸ ਹੈ, ਸਾਰੀਆਂ ਥਾਵਾਂ ਤੇ ਹੈ, ਚੰਗਿਆਂ ਮੰਦਿਆਂ ਵਿੱਚ ਸਭ ਵਿੱਚ ਵਰਤਦਾ ਹੈ,
ਅੱਗੇ ਸਤਿਗੁਰੂ ਕਹਿਣਗੇ ਘੱਟ ਘੱਟ ਮੈਂ ਖਰਜੂ ਬਸੈ, ਪਰ ਇਹਦੀ ਵੀ ਸਮਝ ਅਨੁਭਵ ਤੋਂ ਬਿਨਾਂ ਨਹੀਂ। ਸੰਤਨ ਕਹੋ ਪੁਕਾਰ, ਇਹਦਾ ਮਤਲਬ ਪਰਮਾਤਮਾ ਇੱਕ, ਉਸ ਤੋਂ ਅੱਗੇ ਸਤਿਗੁਰ ਪ੍ਰਸਾਦ, ਸਤਿਗੁਰ ਦਰ ਤੇ ਸੱਚਾ ਗੁਰੂ। ਅਗਲਾ ਸ਼ਬਦ ਹੈ ਪ੍ਰਸਾਦ, ਇਹਦਾ ਉਚਾਰਨ ਕਦੀ ਵੀ ਪ੍ਰਸ਼ਾਦ ਨਹੀਂ ਕਰਨਾ। ਜਦੋਂ ਅਸੀਂ ਪਾਠ ਪ੍ਰਸ਼ਾਦ ਕਰਾਂਗੇ ਤੇ ਇਹਦੇ ਅਰਥ ਬਦਲ ਜਾਣਗੇ। ਇੱਥੇ ਪ੍ਰਸਾਦ ਦਾ ਅਰਥ ਹੈ ਕਿਰਪਾ, ਨਦਰ, ਬਖਸ਼ਿਸ਼, ਫਜ਼ਲ ਜਾਂ ਅਨੁਗ੍ਰਹਿ ਸ਼ਬਦ ਸਤਿਗੁਰਾਂ ਨੇ ਬਾਣੀ ਚ ਵਰਤਿਆ ਹੈ। ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਨੂੰ ਮਿਲਣ ਦਾ ਜਿਹੜਾ ਵਸੀਲਾ ਹੈ, ਉਸ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ, ਉਸ ਨੂੰ ਮਿਲਣ ਦੀ ਜਿਹੜੀ ਜੁਗਤ ਹੈ, ਪਿਆਰਿਓ ਉਹ ਸਾਡੀ ਕਮਾਈ ਨਹੀਂ, ਉਹ ਕੇਵਲ ਸਤਿਗੁਰੂ ਦੀ ਕਿਰਪਾ ਹੈ, ਪ੍ਰਸਾਦ ਹੈ। ਇਹੀ ਕਾਰਨ ਕਿ ਗੁਰਮਤਿ ਵਿੱਚ, ਗੁਰਸਿੱਖੀ ਵਿੱਚ ਸਤਿਗੁਰੂ ਦੀ ਬਹੁਤ ਵੱਡੀ ਮਹਾਨਤਾ ਹੈ। ਯਾਦ ਰੱਖਿਓ, ਭਾਵੇਂ ਬੰਦਾ ਜਿੰਨਾ ਮਰਜ਼ੀ ਸਿਆਣਾ, ਨਾਮ ਦੀ, ਪਰਮਾਤਮਾ ਦੀ, ਅਧਿਆਤਮਿਕਤਾ ਦੀ ਜਿੰਨੀ ਮਰਜ਼ੀ ਵਿਆਖਿਆ ਕਰੇ, ਪਰ ਇਸ ਧੁਰ ਅੰਤਰ ਆਤਮੇ ਦਾ ਪਾਰ ਉਤਾਰਾ ਸਤਿਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਜਿਵੇਂ ਅਸੀਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕਿ ਦੇਖੋ ਇਹ ਅੰਮ੍ਰਿਤ ਦੀ ਗੱਲ ਕਰ ਰਿਹਾ, ਇਹ ਕਕਾਰਾਂ ਦੀ ਗੱਲ ਕਰ ਰਿਹਾ, ਇਹ ਪੁਰਾਣੀਆਂ ਬਾਤਾਂ ਨੇ, ਤੇ ਇੱਥੋਂ ਤੱਕ ਕਿ ਇਨਸਾਨ ਤਾਂ ਬਹੁਤ ਅੱਗੇ ਨਿਕਲ ਗਿਆ ਹੈ, ਪਰ ਯਾਦ ਰੱਖਿਓ ਇਹਨਾਂ ਘਟਨਾ ਕਰਮਾਂ ਨੇ ਦੱਸ ਦਿੱਤਾ ਤੂੰ ਇਨਸਾਨ ਕਿਤੇ ਨਹੀਂ ਅੱਗੇ ਨਿਕਲਿਆ। ਗੁਰੂ ਸਾਹਿਬ ਦਾ ਇੱਕ ਬਚਨ ਕਹਾਂਗਾ, ਹਜ਼ੂਰ ਨੇ ਕਿਹਾ ਤੂੰ ਇੰਨਾ ਕੁ ਬਰੀਕ ਹੋ ਜਾ ਕਿ ਸੈਂਕੜੇ ਅਸਮਾਨ, ਸੈਂਕੜੇ ਪਤਾਲ, ਤੂੰ ਅੱਖ ਝਮਕਣ ਵਿੱਚ ਫਿਰ ਕੇ ਆ ਜਾਏ, ਤੂੰ ਜਿੰਨੀ ਮਰਜ਼ੀ ਕਰਾਮਾਤੀ ਹੋ ਜਾਏ, ਬਾਹਰ ਮੁਖੀ ਪਦਾਰਥਕ ਤਰੱਕੀ ਕਰ ਲੈ, ਸਤਿਗੁਰੂ ਤੋਂ ਬਿਨਾਂ ਤੈਨੂੰ ਰੱਬ ਦਾ ਘਰ ਨਸੀਬ ਨਹੀਂ ਹੋਣਾ। ਗੁਰੂ ਅਰਜਨ ਸਾਹਿਬ ਦਾ ਬਚਨ ਕਹਿ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ ਹੈ ਖੰਡਣੈ, ਨਿੱਕਾ ਜਿਹਾ ਪਰਮਾਣੂ ਤੂੰ ਬਣ ਜਾ ਨਾ ਦਿਸਣ ਵਾਲਾ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ ਹੈ ਖੰਡਣੈ। ਮਹਾਰਾਜ ਕਹਿੰਦੇ ਗਸ਼ੇਨ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿਧਿਅਤੇ, ਤੇਰੀ ਅੰਦਰ ਦੀ ਸਫਲਤਾ ਨਹੀਂ ਗੁਰੂ ਤੋਂ ਬਿਨਾਂ ਹੋਣੀ। ਇੱਥੇ ਸਤਿਗੁਰੂ ਕਹਿੰਦੇ ਸਤਿਗੁਰ ਪ੍ਰਸਾਦ, ਤੇ ਦਾਸ ਇੱਕ ਬੇਨਤੀ ਕਰੇਗਾ ਜਦੋਂ ਵੀ ਮੰਗਣਾ ਪ੍ਰਸਾਦ ਹੀ ਮੰਗੀਏ, ਕਿਰਪਾ ਹੀ ਮੰਗੀਏ। ਉਸ ਦਾ ਇੱਕ ਕਾਰਨ ਹੈ, ਕਿਰਪਾ ਵਿੱਚ ਕਦੀ ਲੇਖੇ ਨਹੀਂ ਹੁੰਦੇ, ਪ੍ਰਸਾਦ ਵਿੱਚ ਕਦੀ ਬੰਦੇ ਦੇ ਕਰਮ ਚੰਗੇ ਮੰਦੇ ਨਹੀਂ ਵਾਚੇ ਜਾਂਦੇ। ਜਦੋਂ ਅਸੀਂ ਹੱਕ ਮੰਗਣ ਜਾਂਦੇ ਹਾਂ ਕਿ ਮੈਂ ਇੰਨਾ ਜਪ, ਇੰਨਾ ਤਪ, ਇੰਨਾ ਦਾਨ, ਇੰਨਾ ਪੁੰਨ, ਇੰਨੀ ਸੇਵਾ, ਇਹ ਮੇਰਾ ਹੱਕ ਬਣਦਾ ਹੈ, ਨਹੀਂ ਪਿਆਰਿਓ, ਹੱਕ ਮੰਗਣ ਜਾਵਾਂਗੇ ਤੇ ਤਰਾਜ਼ੂ ਵਿੱਚ, ਤੱਕੜੀ ਵਿੱਚ ਤੋਲੇ ਜਾਵਾਂਗੇ। ਜਦੋਂ ਕਿਰਪਾ ਮੰਗਣ ਜਾਵਾਂਗੇ ਸੱਚ ਇਵੇਂ, ਉਦੋਂ ਰੱਬ ਕਿਰਪਾ ਵਿੱਚ ਗੁਣਾ ਵੀ ਬਖਸ਼ ਦਿੰਦਾ। ਇਸੇ ਕਰਕੇ ਗੁਰੂ ਨੇ ਬਾਣੀ ਚ ਕਿਹਾ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਕਿਰਪਾ ਚ ਗੁਣ ਔਗਣ ਨਹੀਂ ਦੇਖੇ ਜਾਂਦੇ। ਇਸ ਕਰਕੇ ਦਾਤਾਰ ਜੀ ਨੇ ਕਿਹਾ ਤੁਸੀਂ ਨਦਰ ਮੰਗੋ, ਤੁਸੀਂ ਕਿਰਪਾ ਮੰਗੋ। ਸ਼ਾਹ ਹੁਸੈਨ ਦਾ ਇੱਕ ਸਤਰ ਹੈ, ਉਹ ਕਹਿੰਦਾ ਕਹਿ ਸ਼ਾਹ ਹੁਸੈਨ ਫਕੀਰ ਸਾਈਂ ਦਾ ਅਦਲੋਂ ਫਜ਼ਲ ਕਰੀ। ਰੱਬਾ ਤੂੰ ਸਾਡੇ ਨਾਲ ਇਨਸਾਫ ਜੀ ਕਰਨ ਲੱਗ ਪਿਆ ਕਰਮਾਂ ਦਾ, ਅਸੀਂ ਕਦੀ ਛੁੱਟ ਨਹੀਂ ਸਕਣਾ, ਤੂੰ ਜਦੋਂ ਵੀ ਕਰਨੀ ਹੈ ਤਰਸ ਕਰੀ, ਦਇਆ ਕਰੀ। ਜਦੋਂ ਸਤਿਗੁਰੂ ਕਿਰਪਾ ਕਰਦਾ ਫਿਰ ਬੰਦੇ ਦੀਆਂ ਗਿਣਤੀਆਂ ਮਿੰਤੀਆਂ ਸਾਰੀਆਂ ਮਿੱਟੀ ਹੋ ਜਾਂਦੀਆਂ। ਮਹਾਰਾਜ ਦਾ ਇੱਕ ਬਚਨ ਹੈ, ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਇਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਏ, ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ, ਸਤਿਗੁਰੂ ਹੋਏ ਦਇਆਲ ਤਾਂ ਸਦ ਹੀ ਸੁੱਖ ਦੇ ਹਾ, ਸਤਿਗੁਰੂ ਹੋਏ ਦਇਆਲ ਤਾਂ ਨੌਨਿਦ ਪਾਈਏ, ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈ। ਮੇਰੇ ਕਹਿਣ ਤੋਂ ਮੁਰਾਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਹੈ, ਇੱਕ ਹੋ ਕੇ ਅਨੇਕਾਂ ਵਿੱਚ ਵਰਤ ਰਿਹਾ। ਮਹਾਰਾਜ ਕਹਿੰਦੇ ਉਹਦੀ ਪ੍ਰਾਪਤੀ ਸਿਰ ਪੱਲਾ ਅੱਡ ਕੇ ਸਤਿਗੁਰ ਪ੍ਰਸਾਦ ਮੰਗ। ਖਾਲਸਾ ਜੀ, ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ, ਇਹ ਬਖਸ਼ਿਸ਼ ਹੈ, ਇਹ ਕਿਰਪਾ ਹੈ, ਇਹ ਪ੍ਰਸਾਦ ਹੈ। ਮਹਾਰਾਜ ਫਿਰ ਆਰੰਭ ਚ ਕਹਿੰਦੇ ਨੇ ਸਲੋਕ ਮਹੱਲਾ ਨੌਵਾਂ। ਵੈਸੇ ਸਲੋਕ ਦੇ ਲਫ਼ਜ਼ੀ ਅਰਥ ਯਸ, ਸਿਫਤ ਜਾਂ ਸਿਫਤ ਦੇ ਗੀਤ, ਮਹੱਲਾ ਦਾ ਅਰਥ ਸਰੀਰ, ਨੌਵਾਂ ਦਾ ਅਰਥ ਕਰਾਂਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਕਹਿਣ ਤੋਂ ਮੁਰਾਦ
ਕਿ ਗੁਰੂ ਤੇਗ ਬਹਾਦਰ ਜੀ ਦੇ ਇਹ ਅੰਮ੍ਰਿਤ ਸ਼ਲੋਕ ਬਚਨ ਹੈ ਆਰੰਭ ਵਾਲਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਪਹਿਲਾਂ ਇਹਦੇ ਅੱਖਰੀ ਅਰਥ ਆਪਾਂ ਕਰ ਲਈ। ਸਤਿਗੁਰਾਂ ਨੇ ਸ਼ਬਦ ਵਰਤੇ ਗੁਣ, ਇੱਥੇ ਲਫ਼ਜ਼ ਗੁਣ ਨਹੀਂ, ਨੰਨੇ ਨਾਲ ਕਹਿ ਨਾਣੇ ਨਾਲ ਨਹੀਂ, ਗੁਣ ਗੋਬਿੰਦ। ਗੋਬਿੰਦ ਦਾ ਅਰਥ ਹੈ ਗੋਦਰਥ ਧਰਤੀ, ਬਿੰਦ ਦਾ ਅਰਥ ਹੈ ਸਹਾਰਾ ਪਾਲਣਾ ਕਰਨ ਵਾਲਾ। ਇਹਦਾ ਅਰਥ ਹੋ ਗਿਆ ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਵਰ ਉਹਦੇ ਗੁਣਾਂ ਨੂੰ ਗਾਇਓ ਨਹੀਂ। ਐ ਇਨਸਾਨ, ਐ ਮਨਾ, ਐ ਮਨੁੱਖਾ, ਤੂੰ ਧਰਤੀ ਦਾ ਸਹਾਰਾ ਦੇਣ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਇਆ। ਗੁਣ ਗੋਬਿੰਦ ਗਾਇਓ ਨਹੀਂ। ਫਿਰ ਹੋਇਆ ਕਿ ਜਨਮ, ਆਹ ਜਿਹੜਾ ਮਨੁੱਖਾ ਜਨਮ ਮਿਲਿਆ, ਇਹ ਹੋਇਆ ਕਿ ਅਕਾਰਥ। ਅਕਾਰਥ ਦਾ ਅਰਥ ਹੁੰਦਾ ਵਿਅਰਥ ਚਲਾ ਜਾਣਾ, ਵੇਸਟ ਚਲਾ ਗਿਆ, ਜਿਹੜਾ ਕਿਸੇ ਕੰਮ ਨਹੀਂ ਆਇਆ। ਮਹਾਰਾਜ ਕਹਿੰਦੇ ਕੀਨ, ਤੂੰ ਬਣਾ ਲਿਆ, ਤੂੰ ਕਰ ਲਿਆ। ਮਹਾਰਾਜ ਕਹਿ ਰਹੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਐ ਮਨਾ, ਪਾਰ ਬ੍ਰਹਮ ਪਰਮੇਸ਼ਵਰ ਪਾਲਣਾ ਕਰਨ ਵਾਲੇ ਦੇ ਗੋਬਿੰਦ ਦੇ ਗੁਣਾਂ ਨੂੰ ਤੂੰ ਗਾਇਆ ਨਹੀਂ, ਆਪਣਾ ਇੰਨਾ ਕੀਮਤੀ ਸਰੀਰ ਤੂੰ ਵਿਅਰਥ ਗਵਾ ਦਿੱਤਾ।

ਦਾ ਸਿਮਰਨ ਕਰ, ਜਿਹੜਾ ਚਲਾ ਗਿਆ ਸਮਾਂ ਉਹਨੂੰ ਛੱਡ। ਇਹਨੂੰ ਅੱਜ ਸਾਂਭ ਕਹੋ ਨਾਨਕ ਹਰ ਭਜਮ ਨਾ, ਤੇ ਕਿਵੇਂ ਸਿਮਰਨ ਕਰ, ਜੇਹ ਬਿਦ ਜਲ ਕਹੋ ਮੀਨ, ਜੇਹ ਦਰ ਤੇ ਜਿਸ ਤਰੀਕੇ, ਬਿਦ ਦਰ ਤੇ ਤਰੀਕਾ, ਜਿਸ ਤਰੀਕੇ ਨਾਲ ਜਾਂ ਜਿਸ ਢੰਗ ਨਾਲ, ਮੀਨ ਦਾ ਅਰਥ ਹੈ ਮੱਛੀ, ਜਲ ਦਾ ਅਰਥ ਹੈ ਪਾਣੀ। ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਉਹਨੂੰ ਚੇਤੇ ਕਰਦੀ ਏ, ਉਹਨੂੰ ਸਿਮਰਦੀ ਹੈ, ਉਹਨੂੰ ਯਾਦ ਕਰਦੀ ਏ, ਤੂੰ ਇਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰ, ਉਹ ਮਨਾ ਜਿਵੇਂ ਇੱਕ ਮੱਛੀ ਪਾਣੀ ਨੂੰ ਮੁਹੱਬਤ ਕਰਦੀ। ਇਹ ਸੰਜੀ ਪਹਿਲੇ ਸ਼ਲੋਕ ਦੇ ਆਖਰੀ ਅਰਥ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਆਪਣਾ ਮਕਸਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਅਰਥ ਬੋਧ ਜਿੰਨੀ ਕੁ ਦਾਤਾ ਸੂਜੀ ਦਾ ਓਨੀ ਕੁ ਸਮਝ ਸਕੀਏ। ਇਸ ਅਰਥਾਂ ਤੋਂ ਅੱਗੇ ਇਹਦੀ ਹੈ ਵਿਆਖਿਆ। ਹੁਣ ਸ਼ਬਦ ਕਹਿ ਗੁਣ ਗੋਬਿੰਦ ਗਾਇਓ ਨਹੀਂ। ਗੁਣ ਜਿਹੜਾ ਲਫ਼ਜ਼ ਕਹਿ, ਇਸ ਬਾਣੀ ਚ ਗੁਣ ਵੀ ਆਇਆ ਤੇ ਗੁਣ ਵੀ ਆਇਆ। ਗੁਣ ਲਫ਼ਜ਼ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਬਹੁ ਆਏ ਆ, ਪਰ ਜਿਹੜੇ ਅਰਥ ਇੱਥੇ ਅਸੀਂ ਕਰਾਂਗੇ, ਇੱਥੇ ਗੁਣ ਦਾ ਲਫ਼ਜ਼ੀ ਅਰਥ ਖੂਬੀ, ਉਹਦੀ ਸਿਫਤ, ਇਸ ਗੁਣ ਦਾ ਅਰਥ ਪਰ ਉਪਕਾਰ ਕਰਾਂਗੇ, ਉਪਕਾਰ ਕਰਾਂਗੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਤਕੀਨ, ਤੂੰ ਗੋਬਿੰਦ ਦੇ ਗੁਣਾਂ ਨੂੰ ਗਾਇਆ ਨਹੀਂ, ਆਪਣੇ ਜਨਮ ਨੂੰ ਤੂੰ ਵਿਅਰਥ ਗਵਾ ਦਿੱਤਾ। ਹੁਣ ਇੱਕ ਸਵਾਲ ਮਨ ਚ ਉੱਠਦਾ ਵੀ ਗੁਣ ਕਿਹੜੇ ਕਿਹੜੇ ਗੁਣ ਗੋਬਿੰਦ ਦੇ? ਆਪ ਨੂੰ ਪਤਾ ਹੋਵੇ, ਅੱਜ ਕੱਲ ਅਸੀਂ ਸਿਰਫ ਗੁਣਾਂ ਦੀ ਗੱਲ ਕਰਨੇ ਆ, ਪਰ ਗੁਣਵੰਤੇ ਦੀ ਗੱਲ ਨਹੀਂ ਕੀਤੀ ਜਾਂਦੀ। ਜਿਵੇਂ ਕਿਹਾ ਜਾਂਦਾ ਜੀ ਗੁਣ ਹੀ ਪਰਮਾਤਮਾ ਨੇ, ਪਰ ਮੈਂ ਇੱਕ ਬੇਨਤੀ ਕਰਾਂ ਭਾਈ ਸਿੱਖੋ, ਇਹ ਕੋਈ ਬੰਦਾ ਕਹਿ ਜੀ ਧੁੱਪ ਨੂੰ ਮੈਂ ਮੰਨਣਾ ਵਾ, ਨਿੱਘ ਨੂੰ ਮੈਂ ਮੰਨਣਾ ਵਾ, ਚਾਨਣ ਨੂੰ ਮੰਨਣਾ ਵਾ, ਇਹ ਹੀ ਕੇਵਲ ਸੂਰਜ ਹੈ? ਨਹੀਂ ਪਿਆਰਿਓ, ਸੂਰਜ ਦਾ ਵਜੂਦ ਹੈ, ਸੂਰਜ ਦੀ ਹਸਤੀ ਹੈ, ਸੂਰਜ ਹੋਂਦ ਵਾਲਾ ਹੈ, ਉਸੇ ਵਿੱਚੋਂ ਗੁਣ ਰੋਸ਼ਨੀ ਦਾ ਨਿਕਲਿਆ, ਉਸੇ ਵਿੱਚੋਂ ਗੁਣ ਨਿੱਘ ਦਾ ਨਿਕਲਿਆ, ਉਸੇ ਵਿੱਚੋਂ ਗੁਣ ਧੁੱਪ ਦਾ ਹੈ। ਇਸੇ ਤਰ੍ਹਾਂ ਚੰਦਨ ਦਾ ਰੁੱਖ ਹੈ, ਪਰ ਉਹਦਾ ਗੁਣ ਹੈ ਸੁਗੰਧੀ ਤੇ ਸ਼ੀਤਲਤਾਈ। ਜੇ ਇਹ ਕੋਈ ਬੰਦਾ ਕਹੇ ਮੈਂ ਸ਼ੀਤਲਤਾਈ ਤੇ ਸੁਗੰਧੀ ਮੰਨਣਾ ਜੀ, ਚੰਦਨ ਨਹੀਂ ਪਿਆਰਿਓ, ਚੰਦਨ ਦਾ ਵਜੂਦ ਹੈ, ਉਸ ਵਿੱਚੋਂ ਇਹ ਠੰਡਕ ਤੇ ਸੁਗੰਧੀ ਹੈ, ਸੂਰਜ ਦਾ ਵਜੂਦ ਹੈ, ਉਹਦੇ ਵਿੱਚੋਂ ਧੁੱਪ ਰੋਸ਼ਨੀ ਚਾਨਣ ਪ੍ਰਕਾਸ਼ ਨਿੱਘ ਹੈ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਗੁਣਾਂ ਦਾ ਖਜ਼ਾਨਾ ਆਪ ਹਰ ਥਾਂ ਤੇ ਮੌਜੂਦ ਹੈ, ਉਹਦੇ ਕੁਛ ਗੁਣਾਂ ਦੀ ਸਮਝ ਬੰਦੇ ਨੂੰ ਪਈ, ਮਹਾਰਾਜ ਕਹਿੰਦੇ ਉਹ ਗੁਣ ਗਾ, ਖੂਬੀਆਂ ਉਹਦੀਆਂ ਨੂੰ ਯਾਦ ਕਰ। ਹੁਣ ਸਵਾਲ ਫਿਰ ਉੱਥੇ ਖਲੋਤਾ ਹੈ ਵੀ ਕਿਹੜੇ ਗੁਣ। ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਬਾਣੀ ਚੋਂ ਦਿਆਂਗਾ। ਇਹ ਗੱਲ ਯਾਦ ਰੱਖੀਏ, ਜਿੰਨਾ ਕੋਈ ਬੰਦਾ ਉਹਦੇ ਗੁਣਾਂ ਨੂੰ ਚੇਤੇ ਕਰੇਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਗੁਣ ਚੇਤੇ ਕਰਦਾ ਕਰਦਾ ਬੰਦਾ ਗੁਣਵੰਤਾ ਬਣ ਜਾਏਗਾ। ਪਿਆਰਿਓ, ਉਹ ਗੁਣਾਂ ਦੇ ਵਿਸ਼ਾਲ ਸਾਗਰ ਦੇ ਵਿੱਚ ਅਭੇਦ ਹੋ ਜਾਏਗਾ। ਗੁਣ ਪਰਮਾਤਮਾ ਤੱਕ ਲੈ ਜਾਂਦੇ ਆ। ਹੁਣ ਜਿਵੇਂ ਅਸੀਂ ਪਾਠ ਕਰਨੇ ਆ ਕਿ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਯਾਦ ਰੱਖਿਓ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜੇ ਉਹ ਗੁਣ ਕਹਿ ਗੁਣੀ ਸਮਾਵਣੇ, ਉਸ ਪਰਮਾਤਮਾ ਦੇ ਗੁਣ ਕਹਿੰਦਾ ਕਹਿੰਦਾ ਇੱਕ ਦਿਨ ਬੰਦਾ ਉਹਦੇ ਵਿੱਚ ਸਮਾ ਜਾਂਦਾ, ਫਿਰ ਬੇਨਤੀ ਵੀ ਉਹਦੇ ਗੁਣ ਕਿਹੜੇ ਹੈ? ਇੱਕ ਸ਼ਬਦ ਹੈ ਸਤਿਗੁਰਾਂ ਦਾ, ਦੇਖੋ ਉਹਦੇ ਪਰਉਪਕਾਰ ਨੂੰ ਚੇਤੇ ਕਰੀਏ। ਉਸ ਵਿੱਚ ਮਹਾਰਾਜ ਦਾ ਧਨਾਸਰੀ ਰਾਗ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ, ਉਸ ਵਿੱਚ ਕੁਝ ਗੁਣਾਂ ਦਾ ਜ਼ਿਕਰ ਕੀਤਾ ਤੇ ਨਾਲ ਫਿਰ ਇਹ ਵੀ ਕਹਿ ਦਿੱਤਾ ਕਿ ਮੇਰੀ ਜ਼ਬਾਨ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ। ਉਹ ਸ਼ਬਦ ਕਹਿ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਹੁਣ ਇਸ ਤੋਕ ਵਿੱਚ ਗਿਣਤੀ ਆਪਾਂ ਕਰ ਲਈ ਵੀ ਕਿੰਨੇ ਗੁਣ ਦੱਸ। ਪਹਿਲਾ ਸ਼ਬਦ ਕਿਹਾ ਵੀ ਤੁਮ ਦਾਤੇ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਠਾਕੁਰ ਹੈ ਸਾਡਾ ਮਾਲਕ ਹੈ, ਤੂੰ ਸਾਡੀ ਪ੍ਰਤਪਾਲਨਾ ਕਰਨ ਵਾਲਾ ਹੈ, ਤੂੰ ਸਾਡਾ ਖਸਮ ਹੈ, ਤੂੰ ਸਾਡਾ ਨਾਇਕ ਆਗੂ ਹੈ। ਪਿਆਰਿਓ, ਇੱਕ ਤੁਕ ਵਿੱਚ ਹੀ ਕਿੰਨੇ ਗੁਣ ਦੱਸ ਦਿੱਤੇ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਤੂੰ ਇੱਕ ਨਿਮਖ ਨਿਮ ਵੀ ਸਾਡੀ ਪਾਲਣਾ ਕਰ। ਤੇ ਅੱਗੇ ਮਹਾਰਾਜ ਸ਼ਬਦ ਵਰਦੇ ਆ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਤੇ ਅਗਲੇ ਬਚਨ ਨੇ ਜੇ ਵਾ ਏਕ ਕਵਨ ਗੁਣ ਕਹੀ ਹੈ, ਇਹਦਾ ਮਤਲਬ ਪਹਿਲਾਂ ਉੱਤੇ ਕੁਝ ਗੁਣ ਦੱਸੇ।

0: ਤੇ ਫਿਰ ਕਿਹਾ, ਪਰਮਾਤਮਾ ਜੀ, ਵਾਹਿਗੁਰੂ ਜੀ, ਪਰਮੇਸ਼ਵਰ ਜੀ, ਮੇਰੀ ਜ਼ਬਾਨ ਏਕ ਹੈ, ਮੈਂ ਤੇਰੇ ਕਿੰਨੇ ਕੁ ਗੁਣ ਬਿਆਨ ਕਰਾਂ। ਜੇ ਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨ ਹੀ ਲਈਏ। ਤਾਂ ਹੀ ਗੁਰੂ ਜੀ ਨੇ ਬਾਣੀ ਸ਼ਬਦ ਵਰਤਿਆ ਕਿ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਤੇਰੇ ਮੁਕੰਮਲ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਦੀ ਇੰਨੀ ਹਸਤੀ ਨਹੀਂ ਕਿ ਤੇਰੇ ਇਹਨਾਂ ਗੁਣਾਂ ਨੂੰ ਮੁਕੰਮਲ ਤੌਰ ਤੇ ਬਿਆਨ ਕਰ ਸਕੇ। ਪਰ ਗੁਰੂ ਜੀ ਕਹਿੰਦੇ ਨੇ, ਉਹਦੇ ਗੁਣਾਂ ਨੂੰ ਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede Ground।

सम्मान योग सतगुरु गुरु ग्रंथ साहिब सच्चे पातशाह जी दी पावन पवित्र हजूरी अंदर आप जी हाजरी भर रहे हो। आप जितने हजूर दे चरणा विच उपस्थित हो प्यार अदब सहित उचारण करो जी। सतनाम श्री वाहे गुरु जी। काल दा अर्थ है टाइम, काल दा अर्थ है मौत, काल दा अर्थ है वक्त। गुरु साहिब ने ऐड़ा अगेतर ला के कह दिता अकाल मूरत। तो उस सच दी मैं गल कर लगा जिदे उत्ते समा कदी प्रभाव नहीं पांदा। गुरमुखो जेड़ा समय विच रहेगा वो जम्मेगा, वो वधेगा, ओदा एक दिन अंत होएगा। जेड़ा अकाल है ओदे उत्ते समय दा प्रभाव ही कोई नहीं। सच एवे ओ समय करके नहीं, समा ओदे करके। हालांकि उस दिन मैं क्या सब तो ज्यादा गुरु ग्रंथ साहिब की बाणी च बहुत सारी बाणी टाइम दे सरलेख थले, समय दे सरलेख थले। 12 माह समय दा सरलेख है, वार 7 समय दा सरलेख है, 15 थित्तां समय दा सरलेख है, 6 रुत्तां समय दा सरलेख है, 4 पहर समय दा सरलेख है, दिन अते रैण समय दा सरलेख। अकाल मूर्त परमात्मा उत्ते समय दा प्रभाव नहीं, सच एवे समा ओदे करके। उन्हें दृष्टमान सूरज बनाया, परमात्मा ओदे उत्ते समय दा कोई असर नहीं। ते याद रखियो जिदे दे समय दा असर रहेगा वह जून विच होएगा, जिदे ते समय दा असर कोई नहीं वह जून च खाए। थोड़ा जिहा इस गल गुरमुखो ध्यान नाल सुनियो, है सारियां गल्लां मैं बाणी च करदा पिया। हुण जिहड़ा समय च वह असर कबूलेगा जून दा समय जी, अपने ते असीं टुका के देखिए। असीं जिन्ने बैठे हां मेल फीमेल बीबियां मर्द बच्चे सारे जिन्नी मानवता है, असीं समय दे अधीन निक्का जिहा इक सैल, निक्का जिहा इक कतरा, जिन्हूं बाणी ने कहा पानी मैला माटी गोरी इस माटी की पुत्री जोरी। एक निक्का जिहा कतरा सुनियो, वह भी उदो ही उपजद निपजद जदों मां दे कोल निपजाउण वास्ते समा हुंदा है। इनू मतलब गलत अर्थ च प्लीज कदी ना ले जायो। वो एक टाइम है, उस टाइम दे विच एक निक्का जा कतरा काल दे अधीन अपनी शुरुआत करदा है, ते काल ही उन्हों लेके जांदा है नौ दसी मकीनी। काल अधीन ओ दसी मासी नौ मासी जन्म लेंदा है, फिर काल अपना काम करी जांदा है। इंसान कई बारी सोचदा मैं आराम करना। मैं एक बार कहा सी गुरमुखो आपां फिजिकल तौर ते आराम करने आ, पर सानू मिलिया होया वक्त कदी भी आराम नहीं कर। टाइम कदी तो साड़ी उम्र आराम कर दी देखी, साड़े श्वास आराम कर दे देखे ने। असी फिजिकल तौर ते आराम करांगे पर मिलिया होया वक्त कदी भी आराम नहीं करदा। यही कारण के बंदे दा बहुत सारा जिंदगी दा समा जेड़ा है जेड़ा जागृत भी जीना चाहता सी एदा सुत्या होया ही समा निकल जांदा। ओ समा अपनी चाल चलदा है। शायद आप जी नू ज्ञात हो एक वार मैं अर्ज की सी, अंग्रेजी का एक राइटर होया है स्वेट मार्डन, ओदियां किताबां दे उलथे बहुत सारियां भाषावां च होए। उन्हें एक समय बारे घटना लिखी सी, कहिंदा किसे बंदे ने एक स्टैचू बनाया बुत बनाया, ते उस बुत नूं इस ढंग नाल बनाया, मैं ज्यादा गल खिंचांगा नहीं, उस बुत नूं इस ढंग नाल बनाया, एक पैर उस बुत दा अगे ते एक पिछे शकल बंदे दी। उस तो बाद उन्हें उस स्टैचू दे हाथ दे विच एक दातर पकड़ा दिता तिखा, जिहड़ा दोवां पासिआं तों तिखा, उहदी नोक भी अगों तिखी। तीसरा उहने काम की कीता, उहदे सिर नूं बिल्कुल पिछू गंजियां कर दिता, ते उहदे मत्थे तों दो कवाल खिच के ना बनौटी उहदी नासका कोलों कढ के ते बुल्लां ते आ के उह बंद कर दित्ते, सिर्फ दो वाल। ते लोकां नूं पुछिआ भी किस देवते दी फोटो स्टैचू, उहने कहा देवते दी नहीं। कहण लगे बनाया कि सानूं समझ नहीं पैंदी पई, दौड़दा बंदा हाथ विच इहदे दातर पिछू इहदा सिर गंजा अगे दो वाल। उह कहिंदा जे मैं दस गया तुसीं मेरा मजाक उड़ाओगे, मैं बुझारत पा चलिया, जे कोई सूझवान बुझेगा ते सचमुच इहदे अर्थां नूं जाणेगा। लोकां सोचिया भी चलो मैं कमल कुटदा पे। समा लंघिया, मुद्दत बाद एक इंसान आया, उसने बुत नूं ध्यान नाल देखिया। उहने कई दिन बुत नूं इस तरह पगौ नाल देखिया जिवें कोई औखी किताब पढ़दा है। फिर उन्हें लोगों को क्या आओ लोगो मैं दसा कि जिहड़ा बंदा बुत बना के गया उह सानू की कहना चाहुंदा सी।
ਉਹਨਾਂ ਕਿਆ ਕਹਿਣਾ ਕਿ ਚਾਹੁੰਦਾ ਸੀ, ਚੁੱਪ ਰਹਿੰਦਾ ਸੀ, ਘੱਟ ਬੋਲਦਾ ਸੀ, ਪਰ ਉਹਦੀ ਖੱਤ ਚ ਬੜੀ ਸੁੰਦਰ ਕਹਿ ਲਓ ਵੀ ਖੁਨਰ ਸੀ। ਉਹਨੇ ਕਿਹਾ ਦੇਖੋ ਧਿਆਨ ਨਾਲ, ਇਸ ਸਟੈਚੂ ਦਾ, ਬੁੱਤ ਦਾ ਇੱਕ ਪੈਰ ਅੱਗੇ ਵੇ, ਇੱਕ ਪਿੱਛੇ ਵੇ, ਇਹਨੂੰ ਸਵੇਰੇ ਦੇਖੋਗੇ ਉਦੋਂ ਵੀ ਤੁਰਦਾ ਹੀ ਦਿਸੇਗਾ। ਹਾਲਾਂ ਤੁਰਦਾ ਤੇ ਨਹੀਂ, ਪਰ ਉਹਦੀ ਮੁਦਰਾ ਤੇ ਤੁਰਦੇ ਦੀ ਹੈ ਨਾ। ਇਹਨੂੰ ਦੁਪਹਿਰੇ ਦੇਖੋਗੇ ਤਾਂ ਵੀ ਤੁਰੇਗਾ, ਇਹਨੂੰ ਰਾਤ ਨੂੰ ਦੇਖੋਗੇ ਸੁੱਤੇ ਹੋਗੇ ਤਾਂ ਵੀ ਤੁਰੇਗਾ। ਉਹਨਾਂ ਕਿਹਾ ਇਹ ਹੈ ਕੀ? ਕਹਿਣ ਲੱਗਾ ਇਸ ਬੰਦੇ ਨੇ, ਉਸ ਚਿੱਤਰ ਮੂਰਤੀਕਾਰ ਨੇ ਟਾਈਮ ਦੀ ਤਸਵੀਰ ਬਣਾਈ ਏ। ਉਹਨੇ ਦੱਸਣ ਦਾ ਯਤਨ ਕੀਤਾ ਹੈ ਕਿ ਜਨਮ ਤੋਂ ਲੈ ਕੇ ਮੌਤ ਤੱਕ ਜਿੰਨਾ ਵੀ ਤੁਸੀਂ ਪੜਾ ਦਰ ਪੜਾ ਜਾਓਗੇ, ਚੇਤੇ ਰੱਖਿਓ ਤੁਹਾਨੂੰ ਮਿਲਿਆ ਹੋਇਆ ਵਕਤ ਕਦੀ ਵੀ ਆਰਾਮ ਨਹੀਂ ਕਰੇਗਾ। ਤੁਸੀਂ ਆਰਾਮ ਕਰੋਗੇ ਪਰ ਰਾਤ ਨੂੰ ਘੜੀ ਦੀ ਸੂਈ ਕਦੀ ਆਰਾਮ ਨਹੀਂ ਕਰੇਗੀ, ਉਹ ਚੱਲੀ ਜਾਏਗੀ ਨਾ। ਉਹਨੇ ਕਿਹਾ ਤਾਂ ਬਣਾਇਆ ਚੱਲਦਾ ਹੋਇਆ, ਕਿਉਂਕਿ ਇਹਨੇ ਰੁਕਣਾ ਨਹੀਂ ਤੇ ਰੁਕਦਾ ਵੀ ਨਹੀਂ। ਇਹ ਗੱਲ ਭਾਈ ਸਾਹਿਬ ਨੇ ਕਹੀ, ਮੈਂ ਰਹੀ ਵਾਸਤੇ ਘੱਤ ਸਮੇਂ ਮੇਰੀ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇ ਗਿਆ ਟੱਪ ਬੰਨੋ ਬੰਨੀ। ਇੱਕ ਦੀ ਰੁਕਦਾ ਥੋੜਾ। ਇਹਨੂੰ ਗੁਰੂ ਸਾਹਿਬ ਜੀ ਨੇ ਕਿਹਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਬੇਨਤੀ ਕਰਾਂ ਲੰਘਦੀ ਪਈ ਏ, ਸਮਾਂ ਲੰਘਦਾ ਪਿਆ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦਾ ਨਿਤ ਪਾਰਚ। ਲੋਕਾਂ ਕਿਹਾ ਗੱਲ ਠੀਕ। ਮੈਂ ਕਈ ਵਾਰੀ ਸੋਚਣਾ ਅਸੀਂ ਆਰਾਮ ਕਰਨੇ ਆ, ਮਿਲੀ ਉਮਰ ਥੋੜਾ ਆਰਾਮ ਕਰਦੀ। ਉਹਨਾਂ ਕਿਹਾ ਵੀ ਗੱਲ ਠੀਕ ਤੇਰੀ। ਉਹਨਾਂ ਕਿਹਾ ਫਿਰ ਇਹਦੇ ਹੱਥ ਚ ਲੰਮਾ ਤਿੱਖਾ ਦਾਤਰ ਕਿਉਂ ਪਕੜਾਇਆ? ਇਹ ਦੋਵਾਂ ਪਾਸਿਓਂ ਇੰਨਾ ਤਿੱਖਾ ਹੱਥ ਲਾਈਏ ਤੇ ਚੀਰ ਸਕਦਾ। ਉਹਨੇ ਕਿਹਾ ਉਹਨੇ ਗੱਲ ਸਮਝਾਈ ਕਿ ਮੂਰਤੀ ਬਣਾਉਣ ਵਾਲੇ ਨੇ ਕਿ ਲੋਕੋ ਸਮਾਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਜਿਹੜਾ ਸਾਹਮਣਾ ਆਏਗਾ ਸਮਾਂ ਉਹਨੂੰ ਚੀਰ ਕੇ ਜ਼ਰੂਰ ਰੱਖੇਗਾ। ਜਿਹਦਾ ਕਾਲ ਆ ਜਾਏ ਉਹਦਾ ਕਦੀ ਲਿਹਾਜ਼ ਹੁੰਦਾ ਜੀ? ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਸ਼ਮਾ ਤਮਾਸ਼ਾ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਨੇ, ਜੋਗੀ ਜੱਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ, ਛੱਤਰ ਕੀ ਛਾਇਆ ਕਈ ਕੋਸਲੋ ਚਲਤ, ਕਿੱਧਰ ਚਲੇ ਗਏ ਉਹ ਸਾਰੇ? ਇਹ ਦਾਤ ਦੱਸ ਰਿਹਾ ਜਿਹੜਾ ਸਾਹਮਣੇ ਆਏਗਾ ਉਹ ਜ਼ਰੂਰ ਕੱਟਿਆ ਜਾਏਗਾ। ਲੋਕਾਂ ਕਿਹਾ ਵਾਕਈ ਠੀਕ ਹੈ ਜੀ। ਦੋ ਗੱਲਾਂ ਉਹਨਾਂ ਕੋਈ ਸਾਨੂੰ ਇੱਕ ਗੱਲ ਸਮਝਾ ਵੀ ਇਹ ਤਾਂ ਸਮਝ ਪੈ ਗਈ, ਪੈਰ ਕਹਿੰਦੇ ਨੇ ਰੁਕਣਾ ਨਹੀਂ, ਹੱਥ ਦਾ ਦਾਤ ਕਹਿੰਦਾ ਵੀ ਜਿਹਦਾ ਸਮਾਂ ਆਇਆ ਜਾਏਗਾ। ਇਹਦੇ ਅੱਗੇ ਦੋ ਵਾਲ ਕਿਉਂ ਨੇ ਤੇ ਪਿੱਛੋਂ ਗੰਜਾ ਕਿਉਂ ਹੈ? ਕਹਿੰਦਾ ਮੂਰਤੀ ਬਣਾਉਣ ਵਾਲੇ ਨੇ ਕਿਹਾ ਜੇ ਇਹਨੂੰ ਪਕੜਨਾ ਜੇ ਤੇ ਸਾਹਮਣੇ ਪਕੜਿਓ, ਪਿੱਛੋਂ ਗੰਜਾ ਹੈ, ਪਿੱਛੋਂ ਹੱਥ ਨਹੀਂ ਆਉਂਦਾ। ਲੋਕਾਂ ਕਿਹਾ ਸਮਝੇ ਨੀ। ਉਹ ਕਹਿੰਦਾ ਵੀ ਉਹ ਆ ਕੇ ਗਿਆ ਜਿਹੜਾ ਸਾਹ ਤੁਹਾਡੇ ਵਰਤਮਾਨ ਦੋ, ਇੱਕ ਅੰਦਰ ਤੇ ਬਾਹਰ ਜਾ ਰਿਹਾ, ਦੋ ਵਾਲ ਨੇ, ਇਹ ਸਾਂਭ ਸਕਦੇ ਹੋ ਤੇ ਸਾਂਭ ਲਓ। ਜੇ ਕਹੋ ਵੀ ਜਿਹੜਾ ਲੰਘ ਗਿਆ ਉਹਨੂੰ ਸਾਂਭਣਾ, ਲੰਘ ਗਿਆ ਤਾਂ ਗੰਜ ਪੈ ਜਾਂਦਾ, ਗੰਦਾ ਤਾਂ ਹੱਥ ਕੁਝ ਆਉਂਦਾ ਹੀ ਨਹੀਂ। ਖੈ ਭਾਵੇਂ ਉਹ ਮੂਰਤ ਸੀ, ਪਰ ਗੱਲ ਉਹ ਬੰਦੇ ਨੇ ਗਹਿਰੀ ਕੀਤੀ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਜਿਸ ਪਰਮਾਤਮਾ ਨੂੰ ਅਸੀਂ ਅਕਾਲ ਮੂਰਤ ਕਹਿੰਦੇ, ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਉਹਦਾ ਕੋਈ ਪ੍ਰੋਸੈਸ ਨਹੀਂ। ਉਹ ਬੱਚਾ ਹੈ, ਉਹਨੇ ਜਵਾਨ ਹੋਣਾ, ਉਹਨੇ ਬੁੱਢਾ ਹੋਣਾ, ਉਹਨੇ ਸੱਚ ਇਵੇ ਕਿ ਉਹ ਸਮੇਂ ਤੋਂ ਉੱਪਰ ਹੈ, ਉਸ ਉੱਤੇ ਟਾਈਮ ਕਦੀ ਵੀ ਅਸਰ ਨਹੀਂ ਪਾਉਂਦਾ। ਇਸ ਤੋਂ ਅਗਲੀ ਬੇਨਤੀ, ਜੇ ਟਾਈਮ ਅਸਰ ਨਹੀਂ ਪਾਉਂਦਾ, ਨਾ ਉਹਨੇ ਜੰਮਣਾ ਨਾ ਉਹਨੇ ਮਰਨਾ ਹੈ, ਉਹ ਇੱਕ ਰਸ ਹੈ। ਤੇ ਜਿਹਦੇ ਤੇ ਟਾਈਮ ਅਸਰ ਨਹੀਂ ਪਾਉਂਦਾ ਉਹਨੇ ਜੂਣ ਕਿੱਥੇ ਆਉਣਾ? ਕਿਉਂਕਿ ਜੂਨਾਂ ਵੀ ਤਾਂ ਟਾਈਮ ਦੇ ਅਧੀਨ ਨੇ ਨਾ, ਕਈ ਜਨਮ ਪੈ ਕੀਟ ਪਤੰਗਾ। ਜੇ ਕਈ ਜਨਮ ਵਕਤ ਹੈ ਤੇ ਜਨਮ ਬਣਿਆ, ਜੇ ਵਕਤ ਨਹੀਂ ਸੀ ਤੇ ਜਨਮ ਕਿੱਥੇ ਬਣਨਾ ਸੀ? ਮਹਾਰਾਜ ਕਹਿੰਦੇ ਨੇ ਇੱਕ ਤਾਂ ਉਹ ਅਕਾਲ ਮੂਰਤ ਤੇ ਦੂਜਾ ਸ਼ਬਦ ਵਰਤਿਆ ਅਜੂਨੀ। ਉਹ ਜੂਨਾਂ ਚ ਸਾਡੀ ਤਰ੍ਹਾਂ ਨਹੀਂ ਆਉਂਦਾ। ਸਹਿਭੰਗ, ਉਹ ਸੁੱਤੇ ਸਿੱਧ ਪ੍ਰਕਾਸ਼ਮਾਨ ਨੇ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਚ ਬਖਸ਼ਿਸ਼ ਕੀਤੀ, ਅਨਭਉ ਪ੍ਰਕਾਸ਼। ਉਹ ਆਪਣੇ ਆਪ ਸੁੱਤੇ ਸਿੱਧ ਪ੍ਰਕਾਸ਼ਮਾਨ ਨੇ। ਸੁਣਿਓ ਥੋੜੀ ਜਿਹੀ ਬੇਨਤੀ, ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਉਹ ਸੱਤ ਰਹੇਗਾ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਅਸੀਂ ਸਾਡੀ ਤਾਂ ਆਰੰਭ ਤੋਂ ਹੀ ਬਾਣੀ ਦੀ ਇੱਥੋਂ ਇਹ ਜਪ ਆਦਿ ਸੱਚ, ਆਦਿ ਦਾ ਅਰਥ ਥੋੜਾ ਜਿਹਾ ਬੇਨਤੀ ਸੁਣਿਓ। ਆਦਿ ਦਾ ਲਫ਼ਜ਼ੀ ਅਰਥ ਹੁੰਦਾ ਵੈਸੇ ਆਰੰਭ, ਸ਼ੁਰੂਆਤ। ਇਹਦੇ ਅਰਥ ਜੇ ਇਉਂ ਕਰਾਂਗੇ ਆਦਿ ਸੱਚ, ਇਹ ਆਦਿ ਦਾ ਇੱਕ ਰੁਤਵੀ ਅਰਥ ਕਰਨੇ ਮੁੱਢ, ਆਦਿ ਸ਼ੁਰੂਆਤ ਆਰੰਭਤਾ ਮੁੱਢ। ਇਹ ਅਰਥ ਜੇ ਕਰਾਂਗੇ ਪਰਮਾਤਮਾ ਮੁੱਢ ਤੋਂ ਸੱਚਾ ਹੈ, ਨਹੀਂ, ਜਿਹਦਾ ਮੁੱਢ ਬਣਾਓਗੇ ਉਹਦਾ ਅੰਤ ਬਣੇਗਾ। ਪਰਮਾਤਮਾ ਮੁੱਢ ਤੋਂ ਸੱਚਾ ਨਹੀਂ, ਆਦਿ ਸੱਚ, ਉਹ ਸ੍ਰਿਸ਼ਟੀ ਦੇ ਆਦਿ ਤੋਂ ਪਹਿਲਾਂ ਵੀ ਸੱਚ ਹੈ। ਉਹਦਾ ਮੁੱਢ ਨਹੀਂ, ਉਹ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਵੀ ਸੱਚ ਹੈ। ਜੁਗਾਦ, ਯੁੱਗ ਦਾ ਅਰਥ ਸਮਾਂ, ਟਾਈਮ।
ਜੁਗਾਦ ਦਾ ਅਰਥ ਹੈ ਤਾਂ ਸਮੇਂ ਦੇ ਪਹਿਲਾਂ ਵੀ, ਜਦੋਂ ਸਮਾਂ ਨਹੀਂ ਸੀ ਬਣਿਆ ਪਰਮਾਤਮਾ ਉਦੋਂ ਵੀ ਸੱਚ, ਆਦਿ ਸੱਚ, ਜੁਗਾਦ ਸੱਚ, ਸਮੇਂ ਤੋਂ ਪਹਿਲਾਂ ਵੀ ਸੱਚ। ਤੇ ਮਹਾਰਾਜ ਕਹਿੰਦੇ ਨੇ ਖੈ ਭੀ ਅੱਜ ਵੀ, ਜਿਹਨੂੰ ਮਹਾਰਾਜ ਕਹਿੰਦੇ ਨੇ ਹੋਇਓ ਹੈ, ਹੋਵੰਤੋ, ਪਹਿਲਾਂ ਵੀ ਸੀ, ਅੱਜ ਵੀ ਹੈ, ਅਗਾਂਹ ਵੀ ਰਹੇਗਾ। ਆਦਿ ਸੱਚ, ਜੁਗਾਦ ਸੱਚ, ਖੈ ਭੀ ਸੱਚ। ਤੇ ਸਤਿਗੁਰੂ ਕਹਿੰਦੇ ਨਾਨਕ ਹੋਸੀ ਭੀ ਸੱਚ, ਇਹ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਜਿਹਨੂੰ ਆਪ ਰੋਜ਼ ਪੜ੍ਹਦੇ ਹੋ, ਖੈ ਭੀ ਹੋਸੀ ਜਾਏ ਨਾ ਜਾਸੀ, ਹੋਇਓ ਹੈ ਹੋਵੰਤੋ। ਮਹਾਰਾਜ ਬਖਸ਼ਿਸ਼ ਕਰ ਰਿਹਾ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਅੱਜ ਵੀ ਹੈ, ਅਗਾਂ ਵੀ ਹੋਸੀ, ਕਦੀ ਜਾਏਗਾ ਨਹੀਂ, ਕਦੀ ਮਰੇਗਾ ਨਹੀਂ। ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹਨੇ ਸਦੀਵ ਕਾਲ ਵਾਸਤੇ ਹੀ ਰਹਿਣਾ। ਸਤਿਗੁਰੂ ਕਹਿੰਦੇ ਨੇ ਪਹਿਲੀ ਗੱਲ ਕਿ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਗੁਰਮੁਖੋ ਸਦੀਵ ਕਾਲ ਲਈ ਸੱਤ ਹੈ, ਉਹ ਪਹਿਲਾਂ ਵੀ ਸੀ, ਅੱਜ ਵੀ ਹੈ, ਅਗਾਂ ਵੀ ਰਹੇਗਾ। ਹੋਰ ਇੱਕ ਬੇਨਤੀ ਕਰਦੇ ਹਾਂ, ਬਾਕੀ ਸਾਰੇ ਟਿਕਾਣੇ ਜਿਹੜੇ ਨੇ ਨਾ ਉਹ ਫਨਾ ਹੋ ਜਾਣੇ ਨੇ। ਸ਼ਾਇਦ ਆਪ ਜੀ ਜੇ ਵਿਚਾਰ ਸੁਣਦੇ ਰਹੇ ਉਹ ਘਰਾਂ ਚ ਬੈਠ ਕੇ ਵੀ ਮੀਡੀਏ ਰਾਹੀ, ਦਾਸ ਨੇ ਇੱਕ ਬੇਨਤੀ ਕੀਤੀ ਸੀ, ਕੱਲੇ ਇਨਸਾਨ ਦੀ ਗੱਲ ਮਤ ਕਰੋ, ਜੋ ਕੁਝ ਵੀ ਦ੍ਰਿਸ਼ਟਮਾਨ ਹੈ ਨਾ ਹਰ ਚੀਜ਼ ਇੱਕ ਦਿਨ ਖਤਮ ਹੋਏਗੀ, ਇਹਨੂੰ ਸੱਚ ਜਾਣੀਏ। ਆਹ ਸੂਰਜ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਇਹ ਜੁਗਾਂ ਤੋਂ ਰੋਸ਼ਨੀ ਦਿੰਦਾ ਨਾ। ਜਦੋਂ ਗੁਰੂ ਨਾਨਕ ਸਾਹਿਬ ਸਨ ਉਦੋਂ ਵੀ ਸੂਰਜ ਇਹੀ ਸੀ, ਈਸਾ ਜੀ ਸਨ ਉਦੋਂ ਵੀ ਸੂਰਜ ਇਹ ਸੀ, ਮੂਸਾ ਸਨ ਉਦੋਂ ਵੀ ਸੀ, ਬੁੱਧ ਵੇਲੇ ਵੀ ਸੀ। ਇਸ ਸੂਰਜ ਦੇ ਥੱਲੇ ਪਤਾ ਨਹੀਂ ਕਿੰਨੀਆਂ ਕੁ ਪੀੜੀਆਂ, ਕਿੰਨਾ ਕੁਝ ਪੈਦਾ ਹੋਇਆ, ਚਲਾ ਗਿਆ। ਅਸੀਂ ਕਹਾਂਗੇ ਸੂਰਜ ਅਟਲ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਆਏਗਾ ਇਹ ਸੂਰਜ ਵੀ ਖਤਮ ਹੋਏਗਾ। ਸੁਣਿਓ ਵੀ ਪਰਮਾਤਮਾ ਕੀ ਹੈ, ਇਹ ਚੰਦਰਮਾ ਸਾਡਾ ਉਪਗ੍ਰਹਿ ਹੈ, ਪਰ ਇੱਕ ਦਿਨ ਇਹ ਚੰਦਰਮਾ ਵੀ ਖਤਮ ਹੋਏਗਾ। ਆ ਸਾਡੇ ਨੇੜੇ ਦੇਖਣੇ ਤੇ ਸਮੁੰਦਰ ਭਰਿਆ ਪਾਣੀ ਦਾ ਲਬਾਲਬ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਇਹ ਸਮੁੰਦਰ ਵੀ ਸੁੱਕੇਗਾ। ਜਿਹੜੀ ਪੌਣ ਚੱਲਦੀ ਪਈ ਇੱਕ ਦਿਨ ਇਹ ਵੀ ਰੁਕੇਗੀ। ਹਰ ਚੀਜ਼ ਦ੍ਰਿਸ਼ਟਮਾਨ ਜਿਹੜੀ ਬਹੁਤ ਸਮੇਂ ਤੋਂ ਵੇ, ਇਹਨੂੰ ਵੀ ਸਮਾਂ ਖਾ ਜਾਏਗਾ, ਪਰ ਜੇ ਨਹੀਂ ਜਾਏਗਾ, ਕੇਵਲ ਉਹ ਰਹੇਗਾ ਜਿਹਨੂੰ ਕਦੀ ਸਮਾਂ ਖਾਂਦਾ ਨਹੀਂ, ਸਤਨਾਮ ਵਾਹਿਗੁਰੂ, ਉਹਨੇ ਕਦੀ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜੀ, ਮੁਕਾਮ ਤਿਸ ਨੂੰ ਆਖੀਐ, ਮੁਕਾਮ ਦਾ ਅਰਥ ਹੁੰਦਾ ਸਦਾ ਰਹਿਣਾ। ਵੈਸੇ ਮੁਕਾਮ ਦਾ ਲਫ਼ਜ਼ੀ ਅਰਥ ਹੁੰਦਾ ਟਿਕਾਣਾ। ਮੁਕਾਮ ਉਸ ਨੂੰ ਕਹੋ ਜਿਹਨੇ ਕਦੀ ਜਾਣਾ ਨਹੀਂ, ਟਿਕਾਣਾ ਉਹ ਜਿਹੜਾ ਸਦਾ ਰਹੇ। ਮੁਕਾਮ ਤਿਸ ਨੂੰ ਆਖੀਐ, ਜੇ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ, ਇਹ ਆਕਾਸ਼ ਕੱਲਾ ਇਹ ਆਕਾਸ਼ ਨੀ, ਪਤਾ ਨੀ ਸਪੇਸ ਦਾ ਕੋਈ ਅੰਤ ਥੋੜਾ ਜੀ, ਆਪਣੀ ਧਰਤੀ ਵੀ ਤਾਂ ਸਪੇਸ ਦੇ ਵਿੱਚ ਹੀ ਘੁੰਮਦੀ ਪਈ ਹੈ। ਮਹਾਰਾਜ ਕਹਿੰਦੇ ਮੁਕਾਮ ਤਿਸ ਨੂੰ ਆਖੀਐ, ਜਿਸ ਇਸ ਨਾ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ, ਮੁਕਾਮ ਉਹੀ ਏਕ ਦਿਨ ਰੱਬ ਚੱਲੈ। ਆਹ ਜਿਹੜਾ ਦਿਨ ਸੂਰਜ ਚੱਲਦਾ ਇਹ ਵੀ ਜਾਏਗਾ, ਨਿਸ ਸੱਸ ਚੱਲੈ ਜਿਹੜਾ ਰਾਤ ਨੂੰ ਚੰਦਰਮਾ, ਇਹ ਵੀ ਜਾਏਗਾ। ਤਾਰਕਾ ਲੱਖ ਪਲੋਏ, ਜਿਨ੍ਹਾਂ ਬਾਰੇ ਤਾਰਾ ਵਿਗਿਆਨੀ ਕਹਿ ਰਹੇ ਨੇ ਕਿ ਕਈ ਤਾਰੇ ਐਸੇ ਨੇ ਜਿਹੜੇ ਸੂਰਜ ਤੋਂ ਕਈ ਗੁਣਾ ਵੱਡੇ ਨੇ, ਉਹਨਾਂ ਦੀ ਰੋਸ਼ਨੀ ਧਰਤੀ ਤੇ ਆਉਂਦਿਆਂ ਇੰਨੇ ਲਾਈਟ ਸਾਲ ਹੋਣ, ਤਾਂ ਬਾਬਾ ਜੀ ਕਹਿੰਦੇ ਜਿਨ੍ਹਾਂ ਦੀਆਂ ਗੱਲਾਂ ਕਰਦੇ ਹੋਏ ਤਾਰੇ ਟਿਮ ਟਮਾਉਂਦੇ ਸਾਰੇ ਅਲੋਪ ਹੋ ਜਾਣ। ਦਿਨ ਰੱਬ ਚੱਲੈ, ਨਿਸਸ ਚੱਲੈ, ਤਾਰਕਾ ਲੱਖ ਪਲੋਏ, ਤੇ ਬਾਬਾ ਜੀ ਕੀ ਰਹੇਗਾ? ਹਜ਼ੂਰ ਕਹਿਣ ਲੱਗੇ, ਮੁਕਾਮ ਉਹੀ ਏਕ ਹੈ ਨਾਨਕਾ, ਸੱਚ ਬਗੋਏ, ਸੱਚ ਬੋਲ ਕੇ ਕਹਿ ਰਿਹਾ, ਟਿਕਾਣਾ ਸਿਰਫ ਪਰਮਾਤਮਾ ਰਹੇਗਾ, ਬਾਕੀ ਹਰ ਚੀਜ਼ ਸਮੇਟੀ ਜਾਏ। ਥੋੜਾ ਜਿਹਾ ਇਸ ਨੂੰ ਆਓ ਹੋਰ ਬਾਣੀ ਚ ਦੇਖੀਏ, ਗੁਰੂ ਸਾਹਿਬ ਨੇ ਸਾਨੂੰ ਕਿਸ ਸੱਤ ਨਾਲ ਦੌੜਿਆ? ਇਹੀ ਕਾਰਨ, ਜਿਹਨੇ ਕਦੀ ਬਿਣਸਣਾ ਨਹੀਂ, ਜਿਹਨੇ ਕਦੀ ਖਤਮ ਨਹੀਂ ਖੋਣਾ, ਜਿਸ ਬਾਪੂ ਸਾਡੇ ਨੇ ਸਦੀਵ ਕਾਲ ਲਈ ਰਹਿਣਾ। ਆਪ ਜੀ ਨੂੰ ਪਤਾ, ਜਿਹਨੂੰ ਲੋਕ ਮੌਤ ਕਹਿੰਦੇ ਆ, ਮਰਗ ਹੋ ਗਈ, ਆਪਣੇ ਚ ਕੀ ਸ਼ਬਦ ਵਰਤਨੇ? ਚਲੋ ਹੁਣ ਤਾਂ ਸ਼ਬਦਾਵਲੀ ਐਸਤਾ ਐਸਤਾ ਖਤਮ ਹੋ ਰਹੀ, ਡੈਥ ਹੋ ਗਈ, ਐਕਸਪਾਇਰ ਹੋ ਗਿਆ, ਇਸ ਤੇ ਸ਼ਬਦ ਵਰਤਨੇ ਨਾ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ, ਆਪਣੀ ਮਾਂ ਬੋਲੀ ਮਰ ਜਾਏਗੀ ਤੇ ਆਪਾਂ ਮਰ ਜਾਵਾਂਗੇ। ਵੈਗੁਰੂ ਮੈਂ ਲਫ਼ਜ਼ ਸਖ਼ਤ ਥੋੜਾ ਜਿਹਾ ਕਹਿ ਦਿੱਤਾ, ਆਪਣੇ ਬੱਚਿਆਂ ਨੂੰ ਯਤਨ ਕਰੋ, ਉਹ ਸ਼ਬਦ ਆਪਣੇ ਆਪਣੇ ਜਿਹੜੇ ਬੋਲਦੇ ਰਹੇ ਹੋ ਘਰਾਂ ਚ, ਭਾਵੇਂ ਮੰਨ ਲਓ ਮੈਂ ਕਿੰਨਾ ਗ੍ਰੈਮਰ ਦੇ ਤੌਰ ਤੇ, ਵਿਆਕਰਨ ਦੇ ਤੌਰ ਤੇ ਨਾ ਵੀ ਹੋਣ ਠੀਕ, ਪਰ ਉਹਨਾਂ ਸ਼ਬਦਾਂ ਨੂੰ ਰਜਿਸਟਰ ਉੱਤੇ ਘੱਟੋ ਘੱਟ ਆਪਣਾ 100-200 ਕੋਸ਼ ਸ਼ਬਦ ਲਿਖ ਲਓ, ਨਿਆਣਿਆਂ ਨੂੰ ਕਿਤੇ 50-60 ਚੇਤੇ ਕਰਾ ਦੋਗੇ, ਇੱਕ ਪੀੜ੍ਹੀ ਹੋਰ ਅੱਗੇ ਨਿਕਲ ਜਾਏ। ਮੈਂ ਮਲੇਸ਼ੀਆ ਗਿਆ, ਉੱਥੇ ਬੜੇ ਪੁਰਾਣੇ ਸ਼ਬਦ ਨੇ ਜੀ, ਉਹਨਾਂ ਦੇ ਵਿੱਚ ਮਿਲਾਵਟ ਨਹੀਂ ਕੋਈ ਮਲਾਇਆ ਵਾਲਿਆਂ ਦੀ। ਜਦੋਂ ਅਸੀਂ ਘਰ ਗਏ ਤੇ ਉਹ ਮੈਨੂੰ ਕਹਿੰਦੇ, ਭਾਈ ਸਾਹਿਬ ਪ੍ਰਸ਼ਾਦਾ ਆਪਾਂ ਭੁੰਜੇ ਛਕੋਗੇ ਕਿ ਕੁਰਸੀ ਤੇ ਬਹੋਗੇ? ਮੇਰੇ ਮਨ ਚ ਆਇਆ ਭੁੰਜੇ ਵਾਲਾ ਲਫ਼ਜ਼ ਕਿੱਡਾ ਪੁਰਾਣਾ ਹੋ ਗਿਆ ਜੀ, ਜ਼ਮੀਨ ਤੇ ਬੈਠੋ ਨਹੀਂ। ਮੈਂ ਬੇਨਤੀ ਕਰਾਂਗਾ, ਇਹ ਸ਼ਬਦ ਵੇਖੋ, ਆਪਣੇ ਸ਼ਬਦ ਸਾਂਭੋ,
ਜੇ ਆਪਾਂ ਨਹੀਂ ਧਿਆਨ ਦਿਆਂਗੇ ਕੀ ਸਾਡਾ ਬਣੇਗਾ। ਤੇ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਨੇ ਸੰਕੀਰਨਤਾ ਨਹੀਂ ਵਰਤੀ। ਆਪ ਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਫਾਰਸੀ ਵਿੱਚ ਵੀ ਬੋਲਦੇ ਆ, ਗੁਰੂ ਨਾਨਕ ਸਾਹਿਬ ਸੰਸਕ੍ਰਿਤ ਵਿੱਚ ਵੀ ਬੋਲਦੇ ਆ, ਗੁਰੂ ਨਾਨਕ ਸਾਹਿਬ ਬ੍ਰਿਜ ਭਾਸ਼ਾ ਵਿੱਚ ਵੀ ਬੋਲਦੇ ਆ, ਗੁਰੂ ਨਾਨਕ ਸਾਹਿਬ ਲਹਿੰਦੀ ਵਿੱਚ ਵੀ ਬੋਲਦੇ ਆ, ਗੁਰੂ ਨਾਨਕ ਸਾਹਿਬ ਮਰਾਠੀ ਤੇ ਗੁਜਰਾਤੀ ਦੇ ਸ਼ਬਦ ਵੀ ਵਰਤਦੇ ਆ। ਪਰ ਜਦੋਂ ਆਪਣੀ ਮਾਂ ਬੋਲੀ ਕੋਈ ਕਿਸੇ ਦੀ ਰੀਸ ਕਰਕੇ ਮਾਰਨ ਲੱਗਦਾ, ਉਦੋਂ ਬਾਬਾ ਨਾਨਕ ਕਹਿੰਦਾ ਨਹੀਂ, ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ, ਘਰ ਘਰ ਜੀਆਂ ਘਰ ਘਰ ਮੀਆਂ ਸਭਨਾ ਜੀਆਂ, ਇਹਦੇ ਅਰਥ ਕੀ ਨੇ, ਬੋਲੀ ਅਵਰ ਤੁਮਾਰੀ, ਘਰ ਘਰ ਮੀਆਂ ਤੇ ਆਪਣਾ ਹੋ ਚੁੱਕਾ ਜੀ। ਜਦੋਂ ਇਸਲਾਮ ਦਾ ਪ੍ਰਭਾਵ ਪਿਆ, ਚਲੋ ਇਹ ਗੱਲ ਵੱਖਰੀ, ਕਈ ਸਦੀਆਂ ਤੱਕ ਹਿੰਦੁਸਤਾਨ ਤੇ ਹਮਲਾਵਰ ਬਣ ਕੇ ਆਉਂਦੇ, ਤੇ ਮੈਂ ਇਹ ਪਿਛਲੇ ਸਾਲ ਵੀ ਕਿਹਾ ਸੀ ਕਿ ਸਾਨੂੰ ਜੀ ਹਰਿਆਣੇ ਚ ਨਾ ਪਾਣੀਪਤ ਦੀ ਤੀਜੀ ਲੜਾਈ, ਜਿੱਥੋਂ ਮਾਰ ਖਾਧੀ ਰੱਜ ਕੇ ਹਿੰਦੁਸਤਾਨੀਆਂ, ਜਾਂ ਸਿਕੰਦਰ ਵਾਲੀ ਘਟਨਾ ਪੋਰਸ ਤੇ ਸਿਕੰਦਰ ਦੀ, ਮੈਂ ਕਈ ਨਹੀਂ ਸੋਚਣਾ, ਜਿਸ ਬੰਦੇ ਨੇ ਜਿਸ ਜਰਨੈਲ ਨੇ 700-800 ਸਾਲਾਂ ਦੇ ਉਸ ਰਾਜ ਦੀ ਜੜ ਪੱਟ ਕੇ ਕੁਝ ਖਿੱਤੇ ਵਿੱਚ ਉਹਨੇ ਹਲੇਮੀ ਰਾਜ ਖਾਲਸਾ ਰਾਜ ਚਲਾਇਆ, ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਹੀ ਕੋਈ ਨਹੀਂ ਕਰਦਾ, ਬਹੁਤ ਘੱਟ ਕਿਤੇ ਸਿਲੇਬਸ ਚ ਮਿਲਦੇ। ਹੁਣ ਉੱਥੇ ਸ਼ਬਦ ਘਰ ਘਰ ਮੀਆਂ, ਉਹ ਜਦੋਂ ਪ੍ਰਭਾਵ ਪਿਆ ਤੇ ਤੁਹਾਨੂੰ ਪਤਾ ਸ਼ਬਦ, ਮੈਂ ਇਹ ਗੇਟ ਲਈ ਸ਼ਬਦ ਨਹੀਂ ਵਰਤ ਰਿਹਾ, ਜੇ ਉਹਨੂੰ ਹੱਕ ਹੈ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਦਾ ਤੇ ਮੈਨੂੰ ਵੀ ਹੱਕ ਹੈ, ਮੈਂ ਆਪਣੀ ਮਾਂ ਦੇ ਦੁੱਧ ਨਾਲ ਜੋ ਸਿੱਖਿਆ ਮੈਂ ਉਹਨੂੰ ਕਿਉਂ ਨਾ ਕਾਇਮ ਰੱਖਾਂ। ਮਾਂ ਬੋਲੀ ਕਾਇਮ ਰੱਖਣਾ ਮਾਂ ਦੇ ਦੁੱਧ ਦੇ ਪੀਤੇ ਹੋਏ ਅਹਿਸਾਨ ਨੂੰ ਕਾਇਮ ਰੱਖਣ ਬਰਾਬਰ ਹੈ। ਹੁਣ ਉੱਥੇ ਜੀ ਇਹ ਕਿਉਂ ਸ਼ਬਦ ਵਰਤਿਆ, ਉਹ ਜਦੋਂ ਘਰ ਆਉਂਦੇ ਸਨ ਤੇ ਉਹ ਕਹਿੰਦੇ ਸਨ ਬੇਗਮ ਸਾਹਿਬਾਂ, ਤੇ ਉਹ ਅੱਗੋਂ ਕਹਿੰਦੀ ਸੀ ਮੀਆਂ ਜੀ, ਮਹਾਰਾਜ ਕਹਿੰਦੇ ਨੇ ਤਿਲਕ ਲਾਏ ਜੰਯੂ ਪਾਏ ਇਹਨਾਂ ਦੇ ਘਰ ਚ ਵੜੋ, ਤੇ ਉਹ ਕਹਿੰਦੀ ਹੈ ਮੀਆਂ ਸਾਹਿਬ, ਉਹ ਕਹਿੰਦਾ ਬੇਗਮ ਸਾਹਿਬ, ਮਹਾਰਾਜ ਕਹਿੰਦੇ ਨਹੀਂ ਬੇੜਾ ਬਹਿ ਗਿਆ, ਆਪਣੀ ਬੋਲੀ ਵੀ ਭੁੱਲ ਗਏ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਤੇ ਆਪਣਾ ਕੀ ਹਾਲ ਹੈ। ਇਹ ਹੁਣ ਤੁਸੀਂ ਇਹ ਨਾ ਸਮਝੋ ਬੀਬੀਓ ਭੈਣੋ ਕਿ ਸਾਨੂੰ ਬਰਾਬਰਤਾ ਸਾਡੀ ਨੂੰ ਚੈਲੇਂਜ ਕਰ ਰਿਹਾ, ਨਹੀਂ ਆਪਣੀਆਂ ਵੀ ਤਾਂ ਬੀਬੀਆਂ ਹੈ, ਨਾਂ ਇਸ ਤਰ੍ਹਾਂ ਲੈਂਦੀਆਂ ਨੇ ਘਰ ਵਾਲੇ ਦਾ ਜਿਵੇਂ ਨਿਆਣੇ ਦਾ ਨਾਂ ਲਈਦਾ ਹੁੰਦਾ। ਇਹ ਹੱਸੋ ਨਾ, ਮੇਰੀ ਬੇਨਤੀ ਜੇ, ਇਹ ਗੁੱਸਾ ਨਾ ਕਰਿਓ, ਕਿਉਂਕਿ ਇਸ ਚੀਜ਼ ਨੇ ਪ੍ਰਭਾਵ ਇੰਨਾ ਕੁ ਕਰ ਦਿੱਤਾ, ਇੰਨਾ ਪਤਾ ਹੀ ਨਹੀਂ ਕਿ ਘਰ ਵਾਲੇ ਦਾ ਨਾਂ ਹੈ ਕਿ ਜੰਮੇ ਕੋਈ ਪੁੱਤਰ ਦਾ ਨਾਂ ਹੈ। ਤੇ ਇਸ ਗੱਲ ਨੂੰ ਮੈਂ, ਮੇਰਾ ਖਿਆਲ ਹੈ ਵੀ ਮੈਂ ਯਤਨ ਕਰ ਰਿਹਾ ਆਪਣੇ ਬੱਚਿਆਂ ਨੂੰ ਨਕੀ, ਬਾਕੀ ਵਾਹਿਗੁਰੂ ਜਿਵੇਂ ਉਹਨੂੰ ਪਾਉਂਦਾ ਹੈ। ਮੈਂ ਫਿਰ ਬੇਨਤੀ ਕਰਾਂਗਾ, ਵਿਸ਼ੇ ਤੋਂ ਦੂਰ ਨਾ ਜਾਵਾਂ, ਇਹਨੂੰ ਮੇਰੀ ਅਨਪੜ੍ਹਤਾ ਸਮਝ ਲਿਓ ਚਾਹੇ ਅਗਿਆਨਤਾ ਸਮਝ ਲਿਓ, ਪਰ ਇਸ ਅਗਿਆਨਤਾ ਵਿੱਚ ਵੀ ਮੈਨੂੰ ਰਸ ਹੈ, ਕਿਉਂਕਿ ਇਹਦੇ ਵਿੱਚ ਮੇਰੇ ਪੂਰਵਜਾਂ ਦਾ, ਮੇਰੇ ਵੱਡਿਆਂ ਵਡੇਰਿਆਂ ਦਾ ਖੂਨ ਘੁਲਿਆ ਹੈ, ਇਹਨਾਂ ਵਿੱਚ ਉਹਨਾਂ ਦੀ ਮਿਠਾਸ ਭਰੀ ਬੋਲੀ ਹੈ। ਤੇ ਮੈਂ ਕਹਿੰਦਾ ਸਤਿਗੁਰੂ ਤੇਰਾ ਕੋਟਾਨ ਕੋਟ ਸ਼ੁਕਰ, ਤੂੰ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੰਨੀਆਂ ਕੁ ਬੋਲੀਆਂ ਦੇ ਦਿੱਤੇ, ਸਾਡੀ ਕਦੀ ਮੌਤ ਹੋਣੀ ਨਹੀਂ ਬੋਲੀ ਪੱਖੋਂ, ਇੰਨੀ ਕੁ ਤੁਸੀਂ ਬਖਸ਼ਿਸ਼ ਸਾਡੇ ਤੇ ਕਰ ਦਿੱਤੀ। ਕਥਾ ਕਰਦੇ ਸਾਨੂੰ ਰਹਿਣਾ ਹੀ ਯਾਦ, ਮੈਂ ਫਿਰ ਵਿਸ਼ੇ ਤੋਂ ਦੂਰ ਨਾ ਜਾਵਾਂ ਕਿ ਪਰਿਪੂਰਨ ਪਰਮਾਤਮਾ, ਮੈਂ ਸ਼ਬਦ ਵਰਤਿਆ ਹੈ, ਪਹਿਲਾਂ ਵੀ ਸੱਤ, ਅੱਜ ਵੀ ਸੱਤ ਤੇ ਅਗਾਂਹ ਵੀ ਸੱਤ। ਇਸੇ ਕਰਕੇ ਸਾਡੇ ਚ ਜਦੋਂ ਕੋਈ ਚਲਾਣਾ ਕਰਦਾ, ਉਹਦੇ ਲਈ ਸ਼ਬਦ ਅਸੀਂ ਡੈਥ ਦੀ ਥਾਂ ਆਹੀ 3-4 ਵਰਤਨੇ ਆ। ਜਦੋਂ ਕੋਈ ਰਣ ਤੱਤੇ ਵਿੱਚ ਜੂਝਦਾ ਅਸੀਂ ਕਹਿੰਦੇ ਸ਼ਹੀਦ ਹੋ ਗਿਆ, ਤੇ ਨਹੀਂ ਤੇ ਆ 3 ਸ਼ਬਦ ਨੇ ਜੀ, ਇਹ ਅਕਾਲ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ, ਸ਼ਹਾਦਤ ਦਾ ਜਾਮ ਪੀ ਗਿਆ। ਇਹ ਇੰਨੇ ਪਿਆਰੇ ਸ਼ਬਦ ਸਨ। ਚੜ੍ਹਾਈ ਕਰ ਗਿਆ ਦਾ ਅਰਥ ਹੈ ਜਿਹੜਾ ਕਾਲ ਸਭ ਤੇ ਚੜ੍ਹ ਕੇ ਆਉਂਦਾ ਸੀ ਸਿੱਖ ਉਹਦੇ ਉੱਤੇ ਚੜ੍ਹਾਈ ਕਰ ਗਿਆ, ਅਕਾਲ ਚਲਾਣਾ ਕਰ ਗਏ, ਉੱਥੇ ਚਲਾ ਗਿਆ ਜਿੱਥੇ ਕਾਲ ਦੀ ਪਹੁੰਚ ਨਹੀਂ। ਹਾਂ ਸਾਡੇ ਪੇਂਡੂ 2 ਸ਼ਬਦ ਹੋ ਸਨ ਜੀ, ਇਹ ਖਾਸ ਕਰਕੇ ਇੱਕ ਸ਼ਬਦ ਬੜਾ ਸੀ ਜੀ, ਫਲਾਣਾ ਅੱਜ ਪੂਰਾ ਹੋ ਗਿਆ, ਇਹ ਲਫ਼ਜ਼ ਵਰਤਦੇ ਸਨ। ਮੈਂ ਫਿਰ ਬੇਨਤੀ ਕਰਾਂਗਾ, ਵਿਸ਼ੇ ਤੋਂ ਦੂਰ ਨਾ ਜਾ ਕੇ, ਹਰ ਚੀਜ਼ ਜਿਹੜੀ ਦਿਸਦੀ ਹੈ ਉਹ ਬਿਣਸੇਗੀ, ਖਤਮ ਹੋਏਗੀ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਹਿਲਾਂ ਵੀ ਸੀ, ਅੱਜ ਵੀ ਹੈ, ਅਗਾਂਹ ਵੀ ਰਹੇਗਾ, ਤੇ ਕੱਲਾ ਸਮੇਂ ਦੇ ਨਹੀਂ। ਅੱਗੇ ਮਹਾਰਾਜ ਸ਼ਬਦ ਵਰਤਦੇ ਆ ਕਿ ਭਾਈ ਗੁਰਸਿੱਖੋ, ਹੋਇਓ, ਸੀ ਪਹਿਲਾਂ, ਹੈ, ਅੱਜ ਵੀ ਹੈ, ਹੈ, ਤੂੰ ਹੈ, ਤੂੰ ਹੋਵਨ ਹਾਰ, ਮਹਾਰਾਜ ਸ਼ਬਦ ਵਰਤਦੇ। ਈਵਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਕਿਰਪਾ ਕੀਤੀ, ਸਾਰਿਆਂ ਦੀ ਲਿਸਟ ਦੇ ਗਏ ਕਿਹੜੇ ਕਿਹੜੇ ਚਲੇ ਗਏ, ਜੋ ਸਲੋਕ ਪੜ੍ਹਨੇ ਆ ਕਿ ਜੋ ਉਪਜੋ ਸੋ ਬਿਨਸ ਕਹਿ ਪਰੋ, ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਰਾਮ ਗਯੋ ਰਾਵਨ ਗਯੋ ਜਾਂ ਕੋ ਬਹੁ ਪਰਿਵਾਰ, ਕਉ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ, ਪਰ ਅਖੀਰ ਤੇ ਸਭ ਕੁਝ ਜਾਏਗਾ। ਮਹਾਰਾਜ ਨੇ ਕਿਹਾ ਨਹੀਂ,
ਕੁਝ ਐਸੇ ਨੇ ਜਿਹੜੇ ਪਰਮ ਸੱਤ ਨਾਲ ਜੁੜ ਜਾਣਗੇ ਉਹ ਨਹੀਂ ਜਾਣਗੇ। ਕੌਣ? ਨਾਮ ਰਹਿੋ, ਸਾਧੂ ਰਹਿੋ, ਹੋਇਓ ਖੈ ਹੋਵੰਤੋ। ਪਹਿਲਾਂ ਵੀ ਨਾਮ ਸੀ, ਅੱਜ ਵੀ ਖੈ, ਅਗਾਂ ਵੀ ਰਹੇਗਾ। ਨਾਮ ਰਹਿੋ, ਸਾਧੂ ਰਹਿੋ, ਰਹਿੋ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ, ਗੁਰਮੰਤ ਜਿਨੇ ਜਪਿਆ ਉਹ ਰਹੇਗਾ। ਸਤਿਗੁਰੂ ਸ਼ਬਦ ਵਰਤਦੇ ਨੇ ਭਾਈ, ਉਹ ਸਦੀਵ ਕਾਰ ਰਹਿਣ ਵਾਲਾ ਖੋਇਓ ਸੀ ਖੈ ਵਰਤਮਾਨ ਵਿੱਚ, ਹੋਵੰਤੋ ਅਗਾਮੀ ਹੋਵੇਗਾ। ਮਹਾਰਾਜ ਸ਼ਬਦ ਵਰਤ ਰਿਹਾ ਜੀ, ਖਰਨ ਭਰਨ ਸੰਪੂਰਨ ਹੈ। ਮਰਜ਼ ਕੀਤੀ ਸੀ ਹਰ ਤੁਕ ਤੇ ਰੁਕ ਰੁਕ ਕੇ ਅੱਜ ਅਰਥ ਵਾਚਾਂਗੇ। ਹਰਨ, ਹਰਨ ਦਾ ਅਰਥ ਹੁੰਦਾ ਨਾਸ਼ ਕਰਨਾ, ਬਣੇ ਹੋਏ ਨੂੰ ਢਾ ਦੇਣਾ। ਭਰਨ ਦਾ ਅਰਥ ਹੁੰਦਾ ਪ੍ਰਤਪਾਲਣਾ ਕਰਨੀ। ਸੰਪੂਰਨ ਦਾ ਅਰਥ ਹੈ ਪਰਿਪੂਰਨ, ਉਹਦੇ ਚ ਘਾਟ ਹੀ ਕੋਈ ਨਹੀਂ। ਪਹਿਲਾਂ ਵੀ ਉਹਦੀ ਕੋਈ ਐਨਰਜੀ ਘਟਦੀ ਥੋੜਾ। ਹੁਣ ਜੇ ਕਹੀਏ ਵੀ ਰੱਬ ਇੰਨੇ ਸਾਲਾਂ ਦਾ ਸੀ, ਹੁਣ ਤੇ ਬੁੱਢਾ ਹੋ ਗਿਆ, ਹੁਣ ਉਹਦੀ ਤਾਕਤ ਹੀ ਕੋਈ ਨੀ ਕੰਮ ਕਰਦੀ। ਮਹਾਰਾਜ ਕਹਿੰਦੇ ਬਿਲਕੁਲ ਝੂਠ। ਜਿੰਨੀ ਸ਼ਕਤੀ ਪਹਿਲਾਂ ਸੀ ਖਰਨ ਭਰਨ ਜਾਂ ਕਾ ਨੇਤਰ ਫੋਰ, ਇੰਨੀ ਤਾਕਤ ਅੱਜ ਵੀ ਉਹਦੀ ਕੰਮ ਪਈ ਕਰਦੀ। ਸੁਣਿਓ, ਹਰਨ ਭਰਨ ਬਣਾ ਵੀ ਦਿੰਦਾ, ਢਾ ਵੀ ਦਿੰਦਾ। ਸੱਚ ਇਵੇਂ ਕਿ ਬੰਦੇ ਦੇ ਪੈਮਾਨੇ ਜਿਹੜੇ ਨੇ ਉਹ ਧਰੇ ਧਰਾਏ ਰਹਿ ਜਾਂਦੇ ਆ, ਪਤਾ ਹੀ ਕੋਈ ਨੀ ਉਹਨੇ ਅਗਲੇ ਖੇਨੇ ਸ੍ਰਿਸ਼ਟੀ ਦੇ ਕਰ ਕੀ ਦੇਣਾ। ਆਓ ਥੋੜਾ ਜਿਹਾ ਬਾਣੀ ਚੋਂ ਦਰਸ਼ਨ ਕਰੀਏ। ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ। ਇੱਕ ਮਹਾਰਾਜ ਜੀ ਦਾ ਬਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ, ਬਣਾ ਵੀ ਦਿੰਦਾ ਢਾ ਵੀ ਦਿੰਦਾ। ਹਰ ਕੀ ਗਤ ਨੇ ਕੋਊ ਜਾਣੇ, ਪਰਮਾਤਮਾ ਦੀ ਗਤੀ ਨੂੰ ਅਵਸਥਾ ਨੂੰ ਕੌਣ ਜਾਣ ਸਕਦਾ। ਜੋਗੀ ਜਤੀ ਤਪੀ ਪਚ ਹਾਰੇ, ਇੱਥੇ ਯੋਗ ਸਾਧਨਾ ਕਰਨ ਵਾਲੇ, ਇੱਥੇ ਜਤ ਸੱਤ ਨੂੰ ਕਾਇਮ ਰੱਖਣ ਵਾਲੇ, ਜਿਨ੍ਹਾਂ ਨੇ ਕਈ ਕਈ ਸਾਲ ਜਪ ਤੇ ਲਾ ਦਿੱਤੇ ਸਿਮਰਨ ਤੇ, ਉਹਨਾਂ ਨੇ ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ ਸਿਆਨੇ, ਛਿਨਮੈ ਰਾਓ ਰੰਕ ਕੋ ਕਾਰੀ, ਹਰਨ ਭਰਨ ਜਾਂ ਕਾ ਨੇਤਰ ਫੋਰ। ਇੱਕ ਖਿੰਨ ਲੱਗਦਾ ਕਿ ਇੱਕ ਬੰਦਾ ਜਿਹੜਾ ਰਾਜ ਕਮਾਉਂਦਾ ਉਹਨੂੰ ਪਰਮਾਤਮਾ ਟਾਈਮ, ਵੇਖੋ ਖਿੰਨ ਸ਼ਬਦ ਮੈਂ ਵਰਤਿਆ, ਪੰਜ ਸਾਲ ਦਸ ਸਾਲ ਨਹੀਂ। ਛਿਨਮੈ ਰਾਓ ਰੰਕ ਕੋ ਕਾਰੀ, ਰਾਓ ਰੰਕ ਕਰ ਡਾਰੇ। ਇੱਕ ਖਿੰਨ ਵਿੱਚ ਜਿਹੜੇ ਰਾਜੇ ਨੇ ਉਹਨਾਂ ਦੇ ਗਲ ਚ ਝੋਲੀ ਪਵਾ ਕੇ ਉਹਨਾਂ ਨੂੰ ਮੰਗਤੇ ਬਣਾ ਦਿੰਦਾ, ਜਿਹੜੇ ਦਰ ਦਰ ਤੇ ਮੰਗਣ ਵਾਲੇ ਨੇ ਉਹਨਾਂ ਨੂੰ ਪਾਤਸ਼ਾਹੀਆਂ ਦੇ ਦਿੰਦਾ, ਜਿਹੜੇ ਭਰੇ ਨੇ ਉਹਨਾਂ ਨੂੰ ਖਾਲੀ ਕਰ ਦਿੰਦਾ, ਖਾਲੀਆਂ ਨੂੰ ਭਰ ਦਿੰਦਾ। ਮਹਾਰਾਜ ਕਹਿੰਦੇ ਹਰ ਕੀ ਗਤ ਨੇ ਕੋਊ ਜਾਣੈ, ਜੋਗੀ ਜਤੀ ਤਪੀ ਪਚਖਾਰੇ ਅਰਬੋ ਲੋਕ ਸਿਆਨੇ, ਛਿਨਮੈ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੇ। ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਵਿਵਹਾਰ ਹੈ। ਇੱਕ ਬਚਨ ਹੋਰ ਆਪਾਂ ਵੇਖ ਲਈਏ ਜੀ, ਫਿਰ ਤਵੱਜੋ ਦਿਆ ਜੇ। ਇਹਨੂੰ ਡਰਾਉਣ ਵਾਲੀ ਗੱਲ ਨੀ, ਹਰ ਸਵਾਸ ਸਵਾਸ ਰੱਬ ਨੂੰ ਸਮਰਪਿਤ ਰਹਿਣਾ ਚਾਹੀਦਾ। ਪਿਆਰਿਓ, ਸੱਚ ਇਹ ਵੇ ਕੋਈ ਪਤਾ ਨਹੀਂ ਅਗਲੇ ਖਿੰਨ ਤੇ ਅਗਲੇ ਸਵਾਸ ਮੇਰੇ ਨਾਲ ਕੀ ਹੋਣ ਵਾਲਾ ਹੈ। ਗੁਰੂ ਸਾਹਿਬ ਨੇ, ਭਗਤ ਜੀ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਚ, ਕਹਿੰਦੇ ਜਿਹੜਾ ਪਰਿਵਾਰ ਬਿਲਕੁਲ ਠੀਕ ਠਾਕ ਹੁੰਦਾ, ਖੁਸ਼ੀਆਂ ਮਨਾਉਂਦਾ ਹੁੰਦਾ, ਕੋਈ ਚਿੰਤਾ ਕੋਈ ਝੋਰਾ ਨਹੀਂ, ਕਈ ਵਾਰੀ ਇੰਨੀ ਮਾੜੀ ਖਬਰ ਆਉਂਦੀ ਹੈ ਕਿ ਹਾਸਾ ਜਿਹੜਾ ਉਹ ਸੋਗ ਚ ਬਦਲ ਜਾਂਦਾ ਹੈ। ਉਹਨਾਂ ਨੂੰ ਪਤਾ ਸੋੜਾ ਸੀ ਅੱਜ ਸਵੇਰੇ ਸਾਡੇ ਘਰ ਚ ਇੰਨਾ ਸੋਹਣਾ ਕੰਮ ਸਭ ਕੁਝ ਚੱਲਦਾ ਪਿਆ ਤੇ ਰਾਤ ਤੱਕ ਸਾਨੂੰ ਖਬਰ ਮਿਲਣੀ ਹੈ, ਸਾਡਾ ਸਭ ਕੁਝ ਚੌਪਟ ਹੋ ਜਾਣਾ। ਹਾਸਿਆਂ ਦੇ ਘਰ ਵਿੱਚ ਇੱਕ ਖਿੰਨ ਵਿੱਚ ਰੋਣੇ ਪੈਦਾ ਕਰ ਦਿੰਦਾ, ਜਿਹੜੇ ਮੁਸੀਬਤ ਚ ਫਸੇ ਰੋਂਦੇ ਪਏ ਨੇ, ਇੱਕ ਖਿੰਨ ਵੇਖ ਕਿਹੋ ਜੀ ਖਬਰ ਆਉਂਦੀ ਹੈ। ਪਿਆਰਿਓ, ਸੱਚ ਇਵੇਂ ਉਹ ਰੋਂਦਿਆਂ ਹੋਇਆਂ ਦੇ ਘਰ ਵਿੱਚ ਹਾਸੇ ਪਾ ਦਿੰਦਾ। ਗੁਰੂ ਸਾਹਿਬ ਦਾ ਬਚਨ ਕਹਿ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤ

0: ਪੈਦਾ ਕਰ ਦਿੰਦਾ ਹੈ, ਜਿਹੜੇ ਧਰਤੀ ਤੇ ਰੁਲਦੇ ਉਹਨਾਂ ਨੂੰ ਅਸਮਾਨ ਤੱਕ ਲੈ ਜਾਂਦਾ ਹੈ, ਜਿਹੜੇ ਅਸਮਾਨੀ ਬੈਠੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਹਨਾਂ ਨੂੰ ਧਰਤੀ ਤੇ ਲਤੋੜ ਕੇ ਰੱਖ ਦਿੰਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਸਾਡੇ ਪੁਰਾਣੀ ਕਥਾਵਾਚੀ ਘਟਨਾ ਸੁਣਾਉਂਦੇ ਹੁੰਦੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੀਰ ਦਸਤਗੀਰ ਨਾਲ ਜਿਹੜੀ ਗੱਲਬਾਤ ਹੋਈ ਤੇ ਉਂਜ ਦਾਸ ਦੇ ਹੱਥ 'ਚ ਇੱਕ ਪੁਸਤਕ ਆਈ ਸੀ ਗੁਰੂ ਨਾਨਕ ਸਾਹਿਬ ਦੀ ਬਗਦਾਦ ਫੇਰੀ। ਕਾਜੀ ਰੁਕਨ ਦੀਨ ਨੂੰ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਬੋਲਣ ਲੱਗ ਪਿਆ ਸੀ। ਸ਼ਾਇਦ ਰੁਕਨ ਦੀਨ ਦਾ ਨਾਂ ਤਾਂ ਸੁਣਿਆ ਪਰ ਸ਼ਹਾਦਤ ਨਹੀਂ। ਉਸ ਵਿੱਚ ਵੇਰਵਾ ਦਿੱਤਾ ਉਹਨੂੰ ਸੰਗਸਾਰ ਕੀਤਾ ਗਿਆ ਉਹਨੇ ਤੇ। ਉਹਨੇ ਮਹਾਰਾਜ ਜੀ ਨੂੰ ਕਈ ਪ੍ਰਸ਼ਨ ਕੀਤੇ, ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਪਰ ਉਹਦੇ ਪ੍ਰਸ਼ਨਾਂ 'ਚ ਇੰਟਰਵਿਊ ਵਾਲਾ ਪ੍ਰਸ਼ਨ ਨਹੀਂ ਕਿਉਂਕਿ ਸਾਡੇ ਕੁਐਸਚਨ ਹੁੰਦੇ ਆ ਤੇ ਉਹ ਚਿੱਟ ਕਈ ਬੰਦੇ ਮੈਂ ਐਸੇ ਦੇਖਿਆ ਉਹਨਾਂ ਦੇ ਬਟਵੇ 'ਚ ਕਈ ਸਾਲਾਂ ਦੀ ਪਈ ਹੈ। ਜਿਹੜਾ ਕਥਾ ਵਿੱਚ ਕਹਾਇਆ ਜੀ ਮੇਰੇ ਚਾਰ ਕੁ ਬਚਨ ਨੇ ਜੀ, ਇਹ ਕਈ ਐਸੇ ਵੀ ਰੂਹਾਂ ਮਿਲਦੀਆਂ ਨੇ ਕਥਾ ਕੀਰਤਨ ਨੂੰ ਕਹਿਣਗੇ ਤੁਸੀਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਦੋ ਬਚਨ ਮੇਰੇ ਵੀ ਸੁਣ ਜਾਓ। ਬੰਦਾ ਸੋਚਦਾ ਵੀ ਕਥਾ ਤੇ ਹੋ ਗਈ ਗੱਲਾਂ ਤੇ ਜਿਹੜੀ ਇਹਨੇ ਪਾਰਕਿੰਗ ਸੁਣਾਉਣਾ ਉਹ ਹੋ ਗਿਆ ਬਚਨ। ਇਹ ਸੱਚੀ ਮੈਂ ਝੂਠ ਨਹੀਂ ਕਹਿੰਦਾ, ਮੈਂ ਵਾਹ ਪਿਆ ਕਈ ਬੰਦਿਆਂ ਨੇ ਇਸ ਤਰ੍ਹਾਂ। ਉਹ ਸੁਣਾਉਂਦੇ ਸਨ ਪੁਰਾਣੇ ਸਮੇਂ ਵੀ ਦਸਤਗੀਰ ਨਾਲ ਮਹਾਰਾਜ ਮਿਲਦੇ ਆ ਉਹਦੇ ਆਪਣੇ ਚੇਲੇ ਬਾਲਕੇ ਨੂੰ ਦਾ ਬੜਾ ਅਡੰਬਰ ਹੈ ਤੇ ਉਹ ਸਤਿਗੁਰੂ ਜੀ ਨੂੰ ਗੱਦੀ ਤੇ ਆਸਣ ਤੇ ਬੈਠਾ। ਉਹ ਮਹਾਰਾਜ ਨੂੰ ਕੁਝ ਪ੍ਰਸ਼ਨ ਕਰਦਾ, ਉਸ ਵਿੱਚ ਉਹਦੇ ਤਿੰਨ ਸਵਾਲ ਬੜੇ ਪ੍ਰਚਲਿਤ ਨੇ ਜੀ, ਚਲੋ ਮੈਂ ਦੁਹਰਾਓ ਲੈਣ ਲੱਗਾ। ਉਹਨੇ ਪਹਿਲਾ ਸਵਾਲ ਕੀਤਾ ਸੀ ਕਿ ਰੱਬ ਇੱਕ ਹੈ, ਇੱਕ ਤੋਂ ਪਹਿਲਾਂ ਕੀ ਸੀ? ਜਿਹੜਾ ਅੱਜ ਮਹਾਰਾਜ ਕਹਿ ਰਹੇ ਨੇ ਖੋਇਓ ਹੈ ਖੋਵੰਤੋ ਹਰਨ ਭਰਨ ਸੰਪੂਰਨ ਹੈ,

ਇਹ ਤੋਂ ਪਹਿਲਾਂ ਕੀ ਸੀ? ਤੇ ਦੂਜਾ ਸਵਾਲ ਹੈ, ਫਿਰ ਦਿਸਦਾ ਕਿਉਂ ਨਹੀਂ, ਕਿਉਂ ਨਹੀਂ ਜ਼ਾਹਰਾ ਹੁੰਦਾ? ਤੀਜਾ ਸਵਾਲ, ਕਰਦਾ ਕੀ ਉਹ ਜੇ ਹੈ ਤੇ? ਮਹਾਰਾਜ ਹੱਸ ਪਏ, ਉਹਦੇ ਚੇਲੇ ਹੀ ਬਹੁਤ ਬੈਠੇ ਸਨ। ਗੁਰੂ ਸਾਹਿਬ ਨੇ ਪਹਿਲੇ ਸਵਾਲ ਦਾ ਉੱਤਰ ਦਿੱਤਾ, ਹੈ ਇੱਕ। ਤੂੰ ਪੁੱਛਿਆ ਇੱਕ ਤੋਂ ਪਹਿਲਾਂ ਕੀ? ਕਹਿੰਦੇ ਮਹਾਰਾਜ ਨੇ ਕਿਹਾ ਗਿਣਤੀ ਕਰ। ਉਹਨੇ ਸ਼ੁਰੂ ਕੀਤੀ, ਇੱਕ ਦੋ ਤਿੰਨ ਚਾਰ ਪੰਜ, ਚਲੋ ਜਿੱਥੋਂ ਤੱਕ। ਹਜ਼ੂਰ ਕਹਿੰਦੇ ਬੈਕ, ਪਿੱਛੇ ਨੂੰ, ਪੰਜ ਚਾਰ ਦੋ ਤਿੰਨ ਇੱਕ, ਫਿਰ ਚਾਰ ਤਿੰਨ ਦੋ ਇੱਕ, ਤਿੰਨ ਦੋ ਇੱਕ। ਗੁਰੂ ਸਾਹਿਬ ਕਹਿੰਦੇ ਨੇ ਇੱਕ ਤੋਂ ਪਿੱਛੇ ਚੱਲਣਾ? ਕਹਿੰਦਾ ਇੱਕ ਤੋਂ ਪਿੱਛੇ ਥੋੜਾ ਗਿਣਤੀ ਹੁੰਦੀ, ਸ਼ੁਰੂਆਤ ਇੱਕ। ਗੁਰੂ ਸਾਹਿਬ ਹੱਸ ਕੇ ਕਹਿੰਦੇ ਆ ਤਾਂ ਬੰਦੇ ਦੀ ਬਣਾਈ ਗਿਣਤੀ ਏ, ਇੱਕ ਤੋਂ ਪਿੱਛੇ ਕਿੱਥੇ ਜਾਏਗਾ? ਸੱਚ ਇਹ ਵੇ ਕਿ ਪਰਿਪੂਰਨ ਪਰਮਾਤਮਾ ਹੀ ਸਭ ਦਾ ਮੁੱਢ ਹੈ, ਉਹ ਹੀ ਸ਼ੁਰੂਆਤ ਹੈ, ਪਰ ਚੇਤੇ ਰੱਖੀ ਉਹਦੀ ਸ਼ੁਰੂਆਤ ਕੋਈ ਨੀ। ਫਿਰ ਸਭ ਸੁਣਿਓ, ਸਭ ਦੀ ਹੁਣ ਜਿਹੜਾ ਬਚਨ ਪੜ੍ਹਨੇ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ, ਪਰਮੇਸ਼ਵਰ ਹੈ। ਜਦੋਂ ਸ੍ਰਿਸ਼ਟੀ ਦਾ ਅੰਤ ਹੋਵੇਗਾ ਫਿਰ ਵੀ ਹੋਵੇਗਾ, ਇੱਕ ਤੋਂ ਪਹਿਲਾਂ ਕੀ? ਕਹਿੰਦਾ ਵਾਕਈ ਠੀਕ, ਗੁਰੂ ਸਾਹਿਬ ਕਹਿੰਦੇ ਨੇ ਇਹ ਪਸਾਰਾ ਏਕੇ ਦਾ ਹੈ। ਇਹਨੂੰ ਗੁਰੂ ਗੋਬਿੰਦ ਸਿੰਘ ਬਚਨ ਕਰਦੇ, ਆਦ ਅੰਤ ਏਕੈ ਅਵਤਾਰਾ ਸੋਈ ਗੁਰੂ, ਸਮਝਿਓ ਖੁਮਾਰਾ, ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ, ਏਕੰਕਾਰ ਇੱਕ ਹੀ ਹੈ ਸਾਹਿ ਮੇਰਾ, ਏਕੋ ਹੈ ਭਾਈ ਏਕੋ ਹੈ, ਇੱਕ ਤੋਂ ਬਾਅਦ ਪਹਿਲਾਂ ਕਰੇਗਾ, ਸਮਝ ਪੈ ਗਈ। ਦੂਜਾ ਕਹਿੰਦਾ ਵੀ ਫਿਰ ਦਿਸਦਾ ਕਿਉਂ ਨਹੀਂ? ਮਹਾਰਾਜ ਨੇ ਬੜੇ ਪਿਆਰੇ ਬਚਨ ਕਿਹਾ, ਕਹਿਣ ਲੱਗੇ ਦਸਤਗੀਰ ਛੰਨਾ ਦੁੱਧ ਦਾ ਮੰਗਾ। ਬੀਬੀਆਂ ਨੂੰ ਪਤਾ ਹੁਣ ਛੰਨਾ, ਛੰਨਾ ਆਪਣੇ ਬਾਟੀ ਨਹੀਂ ਸੀ ਹੁੰਦੀ, ਛੰਨਾ ਉਹ ਕੰਢੇ ਵਾਲਾ ਤੇ ਕਾਂਸੀ ਦਾ ਹੁੰਦਾ ਸੀ ਜੀ। ਚਲੋ ਹੁਣ ਤਾਂ ਉੱਥੇ ਸਟੀਲ ਦੇ ਵੀ ਛੰਨੇ ਬਣਨ ਲੱਗ ਪਏ, ਪਿੱਤਲ ਦੇ ਵੀ। ਉਹਨਾਂ ਛੰਨਾ ਮੰਗਾਇਆ ਦੁੱਧ ਦਾ, ਤੇ ਸ਼ਾਇਦ ਬਜ਼ੁਰਗਾਂ ਨੂੰ ਪਤਾ ਹੋਣਾ ਜਿੰਨਾ ਮੱਝਾਂ ਰੱਖੀਆਂ, ਜਿਹੜੀ ਮੱਝ ਦੁੱਧ ਦਿੰਦੇ ਆ ਕਿਤੇ ਉਹਦੇ ਅਸਥਾਨ ਚ ਦੁੱਧ ਬੰਦ ਹੋ ਜਾਂਦਾ ਸੀ ਨਾ ਜੀ। ਮੈਨੂੰ ਯਾਦ ਹੈ ਸਾਡੇ ਦਾਦਾ ਜੀ ਉਸ ਮੱਝ ਦੀ ਪਿੱਠ ਉੱਤੇ ਘਿਓ ਲਾ ਕੇ ਛੰਨਾ ਮਾਰਦੇ ਹੁੰਦੇ ਸਨ। ਇਹ ਉਹ ਹੁੰਦਾ ਸੀ ਵੀ ਚਲੋ ਉਹਦਾ ਦੁੱਧ ਜਿਹੜਾ ਉਹ ਚੱਲ ਪਏਗਾ। ਮੈਨੂੰ ਤੇ ਇੰਜ ਲੱਗਦਾ ਵੀ ਜਿਵੇਂ ਆ ਉਹਦੀਆਂ ਜਿਹੜੀਆਂ ਨਾੜਾਂ ਨੂੜਾਂ ਨੇ ਠੀਕ ਹੋ ਜਾਣਗੀ। ਉਹ ਛੰਨਾ ਦੁੱਧ ਦਾ ਭਰ ਆ ਕੇ ਮੰਗਾ ਲਿਆ। ਮਹਾਰੇ ਕਹਿੰਦੇ ਨੇ ਇਹ ਪੀਰ ਜੀ ਇਹ ਦੁੱਧ ਚ ਮੱਖਣ ਹੈ? ਕਹਿੰਦਾ ਇਹ ਚ ਕੋਈ ਸ਼ੱਕ ਹੈ? ਸਭ ਨੂੰ ਪਤਾ ਹੈ। ਸਤਿਗੁਰੂ ਕਹਿੰਦੇ ਦਿਸਦਾ ਕਿਉਂ ਨਹੀਂ? ਹੈ, ਦਿਸਦਾ ਕਿਉਂ ਨਹੀਂ? ਕਹਿੰਦਾ ਸਾਧਨਾ ਤੋਂ ਬਿਨਾਂ ਨਹੀਂ ਦਿਸਦਾ। ਹੈ ਜ਼ਰੂਰ। ਮਹਾਰਾਜ ਕਹਿੰਦੇ ਕੀ ਸਾਧਨਾ? ਕਹਿਣ ਲੱਗੇ ਪਹਿਲਾਂ ਭਾਂਡਾ ਸਾਫ ਚਾਹੀਦਾ, ਫਿਰ ਉਹਦੇ ਵਿੱਚ ਦੁੱਧ ਤਪਾਉਣਾ ਪਏਗਾ। ਤਪਾ ਕੇ ਕਾੜਨੀ ਤੇ ਚਾਟੀ ਦੋ ਚੀਜ਼ਾਂ ਸਨ। ਕਾੜਨੀ ਚ ਬੀਬੀਆਂ ਦੁੱਧ ਕਾੜਦੀਆਂ ਸਨ ਤੇ ਚਾਟੀ ਚ ਜਮਾਂਦਿਆ ਜਾਂਦਾ ਸੀ, ਰਿੜਕਦੇ ਸਨ। ਕਹਿੰਦੇ ਨੇ ਪਹਿਲਾਂ ਭਾਂਡਾ ਸਾਫ ਹੋਵੇਗਾ, ਵਿੱਚ ਦੁੱਧ ਪਾਵਾਂਗੇ, ਦੁੱਧ ਕੜਦਾ ਰਹੇਗਾ, ਫਿਰ ਠੰਡਾ ਹੋਏਗਾ, ਠੰਡੇ ਨੂੰ ਜਾਗ ਲੱਗੇਗੀ। ਜਾਗ ਲੱਗਣ ਤੋਂ ਬਾਅਦ 8-10 ਘੰਟੇ ਜਾਂ ਕਹਿ ਲਓ ਵੀ ਚਾਰ ਪੈਰ ਇਕਾਂਤ ਚ ਰਹੇਗਾ, ਫਿਰ ਜੰਮੇਗਾ, ਫਿਰ ਉਹਦੇ ਚ ਮਧਾਣੀ ਪਾਵਾਂਗੇ, ਫਿਰ ਇਸ ਜੰਮੇ ਹੋਏ ਦੁੱਧ ਵਿੱਚੋਂ ਦਹੀਂ ਵਿੱਚੋਂ ਮੱਖਣ ਨਿਕਲੇਗਾ। ਬਾਬਾ ਜੀ ਕਹਿੰਦੇ ਆ ਦੁੱਧ ਵਿੱਚ ਮੱਖਣ ਹੈ, ਕੱਢਣ ਲਈ ਸਾਧਨਾ ਚਾਹੀਦੀ ਹੈ, ਐਵੇਂ ਨਹੀਂ ਦਿਸਦਾ ਹੁੰਦਾ। ਜਿਹਨੂੰ ਪਰਿਪੂਰਨ ਸਾਈਂ ਜਿਹਨੂੰ ਵੇਖਣਾ ਹੈ, ਅੰਦਰ ਦਾ ਮੰਥਨ ਕਰਨ ਤੋਂ ਬਿਨਾਂ ਰੱਬ ਵੀ ਨਹੀਂ ਦਿਸਦਾ ਹੁੰਦਾ। ਉਹਨੂੰ ਦੇਖਣ ਲਈ ਸਾਧਨਾ ਤਾਂ ਚਾਹੀਦੀ। ਤੇ ਮਹਾਰਾਜ ਨੇ ਤਾਂ ਬਾਣੀ ਸ਼ਬਦ ਕਿਹਾ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਕੋ ਜਾਵੋ, ਦੁੱਧ ਕਰਮ ਫਨ ਸੁਰਤ ਰਾਮਾਇਣ ਹੋਏ ਨਿਰਾਜ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਈਤੀ ਖਾਤ ਕਰੋ ਪੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ ਇਨ ਵੀ ਦਮਰਦ ਪਾਓ। ਮਹਾਰਾਜ ਕਹਿੰਦੇ ਨੇ ਸਾਧਨਾ ਤੇ ਕਿਰਪਾ ਹੈ ਤੋ ਸਹੀ, ਲੱਖ ਹੈ ਜੋ ਕੋਈ, ਗੁਰੂ ਗ੍ਰੰਥ ਸਾਹਿਬ ਜੀ ਬਚਨ ਹੈ, ਪਰ ਲੱਖ ਦਾ ਕੋਈ ਟਾਵਾਂ ਟਾਵੇ, ਜਿਵੇਂ ਦੁੱਧ ਚ ਮੱਖਣ ਕਹੇ ਪਰ ਸਾਧਨਾ ਤੋਂ ਬਿਨਾਂ ਪ੍ਰਗਟ ਨਹੀਂ ਹੋਣਾ। ਮਹਾਰਾਜ ਕਹਿੰਦੇ ਸਾਧਨਾ, ਕਹਿੰਦਾ ਜੀ ਇਹ ਵੀ ਠੀਕ। ਕਹਿੰਦਾ ਹੁਣ ਤੁਹਾਡਾ ਮੇਰਾ ਤੀਜਾ ਸਵਾਲ, ਰੱਬ ਕਰਦਾ ਕੀ? ਗੁਰੂ ਸਾਹਿਬ ਕਹਿੰਦੇ ਆ ਇਹਦਾ ਉੱਤਰ ਥੱਲੇ ਨੇ, ਇਹਦਾ ਉੱਤਰ ਗੱਦੀ ਤੇ ਬੈਠਾਂਗਾ ਤਾਂ ਦਿਆਂਗਾ। ਉਸ ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜੀ ਸੱਚੇ ਪਾਤਸ਼ਾਹ ਨੇ, ਕੋਈ ਐਵੇਂ ਥੋੜਾ ਜੀ ਸੈਮੀਨਾਰ ਤੇ ਵਿਦਵਾਨ ਸੱਦੇ ਨੇ ਤੇ ਸਿਰ ਪਸਾਈ, ਉਹ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ, ਉਹ ਸੱਚੀ ਮੁੱਚੀ ਉਹਦੇ ਭਾਗ ਚੰਗੇ, ਉਹ ਗੱਦੀ ਤੋਂ ਥੱਲੇ ਉੱਤਰ ਗਿਆ। ਮਹਾਰਾਜ ਉਹਦੀ ਗੱਦੀ ਤੇ ਬਹਿ ਗਏ, ਹੱਸ ਕੇ ਕਹਿਣ ਲੱਗੇ ਪੀਰ ਜੀ ਆਹ ਕੁਝ ਕਰਦਾ ਜੋ ਤੇਰੇ ਤੇ ਮੇਰੇ ਨਾਲ ਹੋ ਗਿਆ। ਕਹਿੰਦਾ ਮੈਂ ਸਮਝਿਆ ਨਹੀਂ। ਹਜ਼ੂਰ ਕਹਿੰਦਾ ਇੱਕ ਘੜੀ ਪਹਿਲਾਂ ਮੈਂ ਥੱਲੇ ਖਲੋਤਾ ਸੀ, ਤੂੰ ਉੱਤੇ ਬੈਠਾ ਸੀ, ਹੁਣ ਮੈਂ ਉੱਤੇ ਬੈਠਾ ਤੂੰ ਖਲੋਤਾ, ਬਸ ਆਹ ਹੀ ਕਰਦਾ ਹੀ, ਬੈਠਿਆਂ ਨੂੰ ਥੱਲੇ ਲਾ ਦੇ, ਥੱਲੇ ਵਾਲਿਆਂ ਨੂੰ ਬਿਠਾ ਦੇ। ਤੇ ਉਹਦੇ ਚੋਜ ਨੇ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਬਿਠਾਣ, ਸੱਚ ਇਹ ਵੇ ਖਰਨ ਭਰਨ। ਮਹਾਰਾਜ ਕਹਿੰਦੇ ਖਿਣ ਲਾਂਦਾ ਹੈ, ਖਿਣ ਸ਼ਬਦ ਵੀ ਪਿਆਰਿਓ ਬੜਾ ਵੱਡਾ, ਵਜ਼ੀਦੇ ਨੇ ਕਿਹਾ ਸੀ
ਕਹਿੰਦਾ ਰੱਬ ਦੀ ਕੀਤੀ ਚ ਕਦੀ ਉਜਰ ਨਾ ਕਰਿਆ ਕਰ। ਕਿਉਂ ਕੀਤਾ? ਉਹ ਕਹਿੰਦਾ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆ ਦੇ ਪਾਟੇ ਜੋੜਿਆਂ, ਕਰਨ ਸੁਗੜ ਮਜੂਰੀ ਮੂਰਖ ਦੇ ਜਾਏ ਘਰ, ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਤੰਜ ਕਰ। ਉਹ ਮੂਰਖਾਂ ਦੇ ਘਰਾਂ ਵਿੱਚ ਉਹ ਕੀਮਤੀ ਸਵਾਰੀਆਂ ਦਿੰਦਾ ਜਿਨ੍ਹਾਂ ਸਾਰੀ ਜ਼ਿੰਦਗੀ ਪੜ੍ਹ ਪੜ੍ਹ ਕੇ ਬਹੁਤ ਕੁਝ ਖੋਜਿਆ ਹੋਵੇ, ਵਿਚਾਰੇ ਰੋਟੀ ਤੋਂ ਆਤਰ ਤੁਰੇ ਫਿਰਦੇ ਆ। ਉਹਦੀ ਖੇਡ ਹੈ ਨਾ ਮਹਾਰਾਜ। ਕਹਿੰਦੇ ਉਹਦੇ ਉਹਦਾ ਆਪਣਾ ਸਿਸਟਮ ਕਹਿ, ਅਸੀਂ ਉਹਨੂੰ ਸਲਾਹ ਨਹੀਂ ਦੇ ਸਕਦੇ। ਵਾਹਿਗੁਰੂ ਜੀ, ਇੱਥੋਂ ਤੱਕ ਕਿ ਪਰਮਾਤਮਾ ਕਿਸੇ ਦੀ ਸਲਾਹ ਨਹੀਂ ਮੰਨਦਾ। ਬੀਓ ਪੂਛਣਾ ਮਸਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ, ਆਪਣੇ ਫੈਸਲੇ ਆਪ ਲੈਂਦਾ, ਉਹਦੇ ਫੈਸਲੇ ਵਿੱਚ ਕੋਈ ਦਖਲ ਦਿਖਾ ਕੇ ਤਾਂ ਦੇਖ। ਇਹੀ ਕਾਰਨ ਕਿ ਇਸ ਬੇਪਰਵਾਹੀ ਨੂੰ ਵੀ ਗੁਰੂ ਸਾਹਿਬ ਨੇ ਬੜੇ ਪੋਜ਼ਿਟਿਵ ਢੰਗ ਨਾਲ ਲਿਆ, ਕਿ ਸ਼ਬਦ ਹੈ ਜੀ ਮਹਾਰਾਜ ਦਾ ਕਿ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤਖ ਹੈ ਦਾਤਾ, ਖੋ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੂ ਰੰਗ ਰਾਤਾ। ਆਹ ਜਿਹੜਾ ਨਿਜ ਪਤ ਸ਼ਬਦ ਹੈ, ਬਾਕੀ ਤਾਂ ਅਰਥ ਸੌਖੇ ਸਮਝ ਪੈ ਗਏ। ਨਿਜ ਦਾ ਅਰਥ ਹੈ ਆਪ, ਪਤ ਦਾ ਅਰਥ ਹੈ ਮਾਲਕ। ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਆ, ਵਾਹਿਗੁਰੂ ਜੀ ਝੋਲੀ ਅੱਡ ਕੇ ਆਇਆ ਨਾਮ ਦਿਓ, ਦੇਰ ਨਾ ਲਾਇਓ। ਕਿਉਂ ਜੀ? ਕਹਿਣ ਲੱਗੇ ਤੁਸੀਂ ਕਿਹੜੇ ਨਾਲ ਮੀਟਿੰਗ ਕਰਕੇ ਥੋੜਾ ਕੋਈ ਦਿੰਦੇ ਹੋ, ਤੁਸੀਂ ਆਪਣੇ ਫੈਸਲੇ ਆਪ ਕਰਦੇ ਹੋ। ਨਿਜ ਪਤ ਦਾ ਅਰਥ ਜਿਵੇਂ ਮੰਨ ਲਓ ਕਿਸੇ ਵੀ ਸਿਸਟਮ ਤੁਸੀਂ ਕੰਮ ਕਰਦੇ ਹੋ ਨਾ ਜੀ, ਪੁਰਾਤਨ ਵੀ ਅਸੀਂ ਪਰਿਵਾਰ ਵਿੱਚ ਵੀ ਸਲਾਹ ਕੀਤੀ ਜਾਂਦੀ ਸੀ ਕਰੀਏ ਕਿ ਨਾ, ਕੰਪਨੀਆਂ ਵੀ ਮੀਟਿੰਗਾਂ ਸਾਦੀਆਂ ਨੇ, ਵੇਖੋ ਜੀ ਆਪਾਂ ਆ ਕਰਨਾ ਕਿ ਨਹੀਂ, ਕਿੱਥੇ ਵਿਦੇਸ਼ਾਂ ਚ ਬੈਠੇ। ਪਰਮਾਤਮਾ ਜਦੋਂ ਕਿਸੇ ਤੋਂ ਲੈਂਦਾ ਤੇ ਖੁੰਦਾ, ਕਦੀ ਕਿਸੇ ਦੀ ਸਲਾਹ ਨਹੀਂ ਲੈਂਦਾ, ਉਹ ਆਪਣੇ ਫੈਸਲੇ ਆਪ ਕਰਦਾ, ਉਹਦੇ ਫੈਸਲੇ ਚ ਕੋਈ ਦਖਲ ਨਹੀਂ। ਹਾਂ, ਅਰਦਾਸ ਕੀਤੀ ਜਾ ਸਕਦੀ ਹੈ। ਮਹਾਰਾਜ ਕਹਿੰਦੇ ਨੇ ਤੂੰ ਨਿਜ ਪਤ ਹੈ ਦਾਤਾ, ਨਿਜ ਪਤ ਦਾ ਅਰਥ ਆਪਣਾ ਮਾਲਕ ਆਪ ਹੈ, ਤੇ ਤੇਰੇ ਫੈਸਲੇ ਨੂੰ ਕੌਣ ਚੈਲੰਜ ਕਰੇਗਾ? ਤੂੰ ਕਿਰਪਾ ਕਰ ਮੇਰੀ ਝੋਲੀ ਚ ਦਾਤ ਪਾ ਦੇ, ਤੂੰ ਕਿਹੜੀ ਸਲਾਹ ਕਰਨੀ। ਵੀ ਉਹ ਪੁੱਛਣਾ ਮਸਲ ਧਰੈ, ਜੋ ਕਿਛ ਕਰੇ ਸੋ ਆਪੇ ਕਰੇ। ਪਿਆਰਿਓ, ਇੱਕ ਹਰਨ ਭਰਨ ਉਹ ਆਪ ਹੀ ਸਭ ਕੁਝ ਬਣਾਉਂਦਾ, ਆਪ ਹੀ ਮਿਟਾ ਦਿੰਦਾ, ਇਹ ਉਹਦੀ ਅਸਚਰਜ ਕੌਤਕ ਹੈ। ਸਤਿਗੁਰੂ ਗੁਰੂ ਅਰਜੁਨ ਸਾਹਿਬ ਬਚਨ ਕਰ ਰਹੇ ਆ, ਹਰਨ ਭਰਨ ਸੰਪੂਰਨ ਹੈ, ਤੂੰ ਪਰਿਪੂਰਨ ਹੈ। ਫਿਰ ਮਹਾਰਾਜ, ਇਹ ਤਾਂ ਕਿਰਪਾ ਕੀਤੀ ਆਪ ਜੀ ਨੇ, ਜਿਹੜਾ ਤ੍ਰੈ ਕਾਲ ਸਤ, ਤੇ ਗੁਰਮੁਖੋ ਤ੍ਰੈ ਕਾਲ ਵੀ ਇਸ ਪਲੈਨਟ ਦੀ ਤ੍ਰੈ ਕਾਲ ਨੇ, ਹੋ ਸਕਦਾ ਦੂਜੇ ਪਲੈਨਟ ਦੇ ਸਿਸਟਮ ਕੁਝ ਹੋਰ ਹੋਵੇ। ਇੱਕ ਵਾਰ ਅਰਜ਼ ਕੀਤੀ ਸੀ, ਸਾਰੇ ਕਹਿੰਦੇ ਨਾ ਜੀ ਬਸ ਜੀਵਨ ਇਸ ਧਰਤੀ ਤੇ ਵੇ, ਹੋਰ ਬਾਕੀ ਗ੍ਰਹਿਆਂ ਤੇ ਜੀਵਨ ਨਹੀਂ, ਚੇਤੇ ਰੱਖਿਓ ਇਹ ਸਾਡਾ ਮਾਪਦੰਡ ਜੀਵਨ ਕੋਈ ਨਹੀਂ। ਰੱਬ ਨੇ ਪਤਾ ਨਹੀਂ ਕਿੰਨਾ ਕੋ ਅਦ੍ਰਿਸ਼ਟ ਜੀਵਨ ਪੈਦਾ ਕੀਤਾ ਹੋਇਆ, ਜਿਹੜਾ ਦਿਸ ਨਹੀਂ ਰਿਹਾ ਕਿ ਉਹ ਜੀਵਨ ਨੇ। ਅੱਜ ਜਿੱਥੇ ਅਸੀਂ ਰਹਿੰਦੇ ਪਏ ਹਾਂ, ਮੈਂ ਬੇਨਤੀ ਕਰਾਂ, ਸਾਡੇ ਚਾਰ ਚੁਫੇਰੇ ਜੀਵਨ ਹੈ। ਜੇ ਅਨ ਦਿਸ ਦਾ ਜੀਵਨ ਨਾ ਹੁੰਦਾ ਤੇ ਦਿਸ ਨਾ ਜੀਵਨ ਨਹੀਂ ਸੀ ਹੋਣਾ। ਆਹ ਜਿਹੜੀ ਹਵਾ ਤੁਹਾਡੇ ਮੇਰੇ ਚਾਰ ਚੁਫੇਰੇ ਘੁੰਮਦੀ ਪਈ, ਦਿਸਦੀ ਕਿਤੇ? ਅਨ ਦਿਸਦੀ ਹੈ ਨਾ। ਤੇ ਮਹਾਰਾਜ ਕਹਿੰਦੇ ਉਹ ਅਨ ਦਿਸਦੀ ਵੀ ਦਿਸਦੇ ਹੋਏ ਨੂੰ ਚਲਾਉਂਦੀ ਪਈ। ਫਿਰ ਅਰਜ਼ ਕਰਾਂਗਾ ਕਿ ਵਾਹਿਗੁਰੂ ਜੀ, ਸਤਿਗੁਰੂ ਜੀ, ਜਿਹੜਾ ਇੰਨਾ ਸਮਰੱਥ ਹੈ, ਫਿਰ ਉਹਦੇ ਨਾਲ ਪਿਆਰ ਕਿਵੇਂ ਪੈ ਜਾਏ? ਸਾਨੂੰ ਦੱਸੋ ਤਾਂ ਸਹੀ, ਕਿਉਂਕਿ ਉਹਨੂੰ ਮੁਹੱਬਤ ਕਰਨੀ ਚਾਹੁੰਦੇ। ਸਤਿਗੁਰੂ ਕਹਿੰਦੇ ਨੇ ਸਾਧੂ ਸਤਮ ਜਾਣੋ, ਸਤਮ ਜਾਣੋ ਦਰ ਤੇ ਗੁਰਸਿੱਖੋ ਸੰਗਤ ਜੀ, ਸਤ ਜਾਣੋ ਮੇਰੀ ਗੱਲ। ਸਾਧੂ ਦਾ ਅਰਥ ਮਹਾਂਪੁਰਖ, ਗੁਰਮੁਖ ਪਿਆਰੇ, ਸੰਤ ਜਨ। ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ, ਪ੍ਰੀਤ ਦਾ ਅਰਥ ਹੈ ਪਿਆਰ, ਕਾਰਨ ਦਾ ਅਰਥ ਹੈ ਵਸੀਲਾ। ਕਹਿੰਦੇ ਨੇ ਜੇ ਉਸ ਪਰਮ ਪਿਤਾ ਪਰਮਾਤਮਾ ਨੂੰ ਮੁਹੱਬਤ ਕਰਨੀ ਹੈ, ਉਹਦੀ ਪ੍ਰੀਤ ਦਾ ਵਸੀਲਾ ਜੇ ਬਣ ਸਕਦੇ ਨੇ, ਤੇ ਕੇਵਲ ਗੁਰਮੁਖ ਪਿਆਰੇ ਉਹਦੀ ਬੰਦਗੀ ਕਰਨ ਵਾਲੇ ਬਣ ਸਕਦੇ, ਜਿਹੜੇ ਉਹਨੂੰ ਪਿਆਰ ਕਰਦੇ ਆ। ਉਹਨੂੰ ਪਿਆਰ ਕਰਨ ਵਾਲਿਆਂ ਤੋਂ ਸਮਝ ਪਏਗੀ। ਇਸੇ ਕਰਕੇ ਗੁਰਬਾਣੀ ਚ ਨਾ ਜੀ ਵੇਖੋ, ਭਾਵੇਂ ਉਹ ਪਤੀ ਪਤਨੀ ਦੇ ਸੰਯੋਗ ਦੀ ਗੱਲ ਕੀਤੀ, ਪਰ ਇੱਕ ਸੁਹਾਗਣ ਨੂੰ ਪੁੱਛਿਆ ਜਾਂਦਾ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਪਿਰ ਰਸਾਲੂ ਤਾਂ ਮਿਲੇ ਜਾਂ ਗੁਰਕਾ ਸ਼ਬਦ ਸੁਣੀ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲੈ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾ। ਉਹ ਵੇ ਪ੍ਰਵਾਹ ਨਾ ਬੋਲਣੀ, ਉਹਨਾਂ ਤੋਂ ਜਾਗ ਲੱਗਦੀ। ਗੁਰਮੁਖੋ, ਸੱਚ ਏਵੇ ਕਿ ਕਮਾਈ ਵਾਲਾ ਬੈਰਾਗੀ ਰਸਕ ਬੈਰਾਗੀ ਸਾਧੂ ਵਾਹਿਗੁਰੂ ਤਰਸ ਕਰੇ, ਭਾਗ ਚੰਗੇ ਕੋਣ ਉਹਦੀ ਸੰਗਤ ਮਿਲ ਜਾਏ, ਹਕੀਕਤ ਉਹ ਪੱਥਰਾਂ ਨੂੰ ਹੀ ਪਿਘਲਾ ਕੇ ਰੱਖ ਦਿੰਦਾ, ਜਿਸ ਉੱਪਰ ਵਾਹਿਗੁਰੂ ਜੀ ਦੀ ਦਇਆ ਹੈ। ਹਜ਼ੂਰ ਕਹਿੰਦੇ ਸੱਚ ਜਾਣੋ ਕਿ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲਿਆ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਵੇ ਪ੍ਰਵਾਹ ਨਾ ਬੋਲਣੀ,
ਉਹਨਾਂ ਨੂੰ ਕਿਸੇ ਦੀ ਕੀ ਪਰਵਾਹ, ਹਉ ਮਲਮਲ ਧੋਵਾਂ ਤਿੰਨ ਪਾਏ। ਤੇ ਮਹਾਰਾਜ ਅੱਗੇ ਕਹਿੰਦੇ ਆ, ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ, ਕਹਿਣ ਲੱਗੀਆਂ ਵੇਖ ਭਾਈ ਗੁਰਸਿੱਖਾਂ, ਜੇ ਤੂੰ ਮੁਹੱਬਤ ਕਰਨੀ ਏ ਸਤਿਗੁਰ ਵਤਨ ਰਚਾਨਕ ਹੈ ਜੋ ਮੰਨੇ ਸੁਹਾਰ ਰਸ ਖਾਏ, ਜੇ ਤੂੰ ਰਸ ਤੱਕ ਪਹੁੰਚਣਾ ਜੋ ਮੰਨੇ। ਬਾਬਾ ਫਰੀਦ ਸਾਹਿਬ ਦੇ ਚਾਰ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਚ। ਮੈਂ ਇੱਕ ਦਿਨ ਪਿਛਲੇ ਦਿਨ ਗੱਲ ਕੀਤੀ ਸੀ ਮੌਲਾਨਾ ਰੂਮ ਦੀ, ਕੋਈ ਸੱਜਣ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਨੂੰ 8 ਸਾਲ ਦੀ ਉਮਰ ਚ ਕੁਰਾਨ ਹਾਫਿਜ਼ ਹੋ ਗਿਆ ਸੀ, ਹਿਫਜ਼ ਹੋ ਗਿਆ ਸੀ, ਮਾਂ ਨੇ ਕੁਰਾਨ ਚੇਤੇ ਕਰਾਇਆ। ਤੇ ਮੌਲਾਨਾ ਰੂਮ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਇਸ ਪਿੰਡ ਚ ਕੋਈ ਅੱਲਾ ਨੂੰ ਰੱਬ ਨੂੰ ਮੁਹੱਬਤ ਕਰਨ ਵਾਲਾ। ਤੇ ਬਾਬਾ ਫਰੀਦ ਲਈ ਇੱਕ ਸ਼ਬਦ ਵਰਤਿਆ ਜਾਂਦਾ ਸੀ, ਕਾਜੀ ਬੱਚਾ ਦੀਵਾਨਾ। ਕਹਿਣ ਲੱਗੇ ਕਿ ਹੈ ਬੱਚਾ ਹੈ ਪਰ ਬੜੀ ਇਬਾਦਤ ਕਰਦਾ, ਬੰਦਗੀ ਬੜੀ ਕਰਦਾ। ਬਾਬਾ ਫਰੀਦ ਸਾਹਿਬ ਦੇ ਜੀਵਨ ਚ ਮੈਂ ਸੋਚਣਾ ਮਾਂ ਦੀ ਰੁਖਾਨੀਅਤ ਉਡਾਰੀ ਕਿੰਨੀ ਕੁ ਸੀ, ਜਦੋਂ ਪੁੱਤਰ 10-10, 12-12 ਸਾਲ ਬਾਅਦ ਬੰਦਗੀ ਹੁੰਦਾ ਸੀ ਕਰਕੇ, ਮਾਂ ਕਹਿੰਦੀ ਸੀ ਪੁੱਤ ਕੀਤਾ ਤਾਂ ਬਹੁਤ ਕਹਜੇ ਪਰ ਅਜੇ ਨਾ ਮੁਰਸ਼ਦ ਦੀ ਝਾਲ ਚੱਲਣ ਜੋਗਾ ਨਹੀਂ ਹੋਇਆ। ਮਾਂ ਦੀ ਸੁਰਤ ਕਿੱਡੀ ਉੱਚੀ ਸੀ। ਮੌਲਾਨਾ ਰੂਮ ਨੂੰ ਕਿਹਾ ਵੀ ਇੱਥੇ, ਤੇ ਮੌਲਾਨਾ ਰੂਮ ਕੌਣ ਸੀ ਜੀ, ਏਡਾ ਵੱਡਾ ਵਿਦਵਾਨ ਸੀ। ਮੈਂ ਸਿਰਫ ਇੱਕ ਬੇਨਤੀ ਕਰਨਾ ਕਿ ਕਿਸੇ ਮਗ ਦੇ ਹੋਏ ਸੀਨੇ ਵਿੱਚੋਂ ਚਿਣਗ ਨਿਕਲੇਗੀ, ਬੁੱਝੇ ਹੋਏ ਦੀਵੇ 20 ਦੀਵੇ ਹੁੰਦੇ ਨੇ ਪਰ ਚੇਤੇ ਰੱਖਿਓ ਹਨੇਰੇ ਵਿੱਚ ਡੁੱਬੇ ਹੁੰਦੇ ਆ। ਦੀਵਾ ਤਾਂ ਬੁੱਝੇ ਨੂੰ ਵੀ ਕਹਿੰਦੇ ਆ, ਇਹ ਦੀਵਾ ਬੁੱਝੇ, ਚਿਣਗ ਵਾਲੇ ਹੀ ਚਿਣਗ ਅੱਗੇ ਦਿੰਦੇ ਆ। ਮੌਲਾਨਾ ਰੂਮ ਇੰਨਾ ਵਿਦਵਾਨ ਸੀ, ਆਮ ਬੰਦੇ ਨੂੰ ਵਿਦਿਆਰਥੀ ਨਹੀਂ ਸੀ ਬਣਾਉਂਦਾ। ਇੱਕ ਦਿਨ ਪੜ੍ਹਾ ਰਿਹਾ ਸੀ ਜੀ, ਸ਼ਾਇਦ ਮੈਂ ਇੱਥੇ ਅਰਜ਼ ਕੀਤੀ, ਉਹ ਕਿਤਾਬ ਹੱਥ 'ਚ ਪਕੜੀ ਤੇ ਪੜ੍ਹਾ ਰਿਹਾ ਵਿਦਿਆਰਥੀਆਂ ਨੂੰ। ਤੇ ਜਿਹੜਾ ਇਹਦਾ ਵਿਦਿਆਰਥੀ ਬਣਦਾ ਸੀ ਫਖਰ ਕਰਦਾ ਸੀ, ਮੈਂ ਮੌਲਾਨਾ ਰੂਮ ਤੋਂ ਪੜ੍ਹਿਆ। ਤੇ ਸ਼ਮਸ ਤਬਰੇਜ਼ ਸਾਹਿਬ ਆ ਗਏ ਜਿਹਦੀ ਖੱਲ ਲਾਈ ਗਈ ਸੀ, ਉਹ ਨਾ ਇਹਨੂੰ ਵੇਖ ਕੇ ਤਾੜੀ ਮਾਰ ਕੇ ਹੱਸਿਆ। ਇਹਨੇ ਬੇਇੱਜ਼ਤੀ ਮਹਿਸੂਸ ਕੀਤੀ ਵੀ ਇਹ ਬੰਦਾ ਮੰਗਦਾ ਜਿਹਾ ਮੈਨੂੰ ਹੱਸ ਪਿਆ। ਤੇ ਯਾਦ ਰੱਖਿਓ ਮੈਂ ਕਹਿੰਦਾ ਉਹਨਾਂ ਦਰਬਾਰ ਸਾਹਿਬ ਦੇ ਨੇੜੇ ਜਾਂਦਿਆਂ ਕਦੀ ਕਿਸੇ ਦੇ ਪਾਟੇ ਭਿੱਜੇ ਕੱਪੜੇ ਵੇਖ ਕੇ ਮਜ਼ਾਕ ਨਾ ਕਰਿਓ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਕੀ ਪਤਾ ਤੁਹਾਡੇ ਨਾਲ ਪਾਟੇ ਕੱਪੜੇ ਵਾਲਾ ਜਿਹੜਾ ਖਲੋਤਾ ਉਹਦੀ ਉਡਾਰੀ ਕਿੰਨੀ ਕੁੱਚੀ। ਉਹਨੇ ਕੱਪੜੇ ਦੇਖੇ, ਉਹ ਸਮਝ ਤਰ ਵਸਿਆ ਤੇ ਮੌਲਾਨਾ ਰੂਮ ਗੁੱਸਾ ਕਰ ਗਿਆ। ਦੂਜੀ ਵਾਰੀ ਫਿਰ ਸਮਝ ਤਬਰੇ ਜਦੋਂ ਹੱਸੇ ਤੇ ਨਾਲ ਕਹਿੰਦੇ ਨੇ ਮੌਲਾਨਾ ਰੂਮ ਨੇ ਇਹ ਕੀ ਕਰਨਾ ਪਿਆ ਤੂੰ ਓਏ, ਤੇ ਉਹਨੇ ਇੰਨੀ ਤਮ ਖਾਧੀ, ਕਹਿੰਦਾ ਜਾ ਕੇ ਮੰਗ ਕੇ ਰੋਟੀ ਖਾ। ਤਬਰੇਜ ਸਾਹਿਬ ਨੂੰ ਕਹਿੰਦਾ ਇਹ ਉਹ ਕੁਝ ਤੈਨੂੰ ਕੋਈ ਪਤਾ ਨਹੀਂ। ਸ਼ਮਸ਼ ਤਬਰੇਜ ਨੇ ਅੱਖਾਂ ਭਰ ਕੇ ਦੇਖਿਆ ਕਿਤਾਬ ਨੂੰ ਅੱਗ ਲੱਗ ਗਈ। ਉਹਨੇ ਕਿਹਾ ਵੀ ਇਹ ਕੀ, ਕਹਿੰਦਾ ਤੁਵੀਂ ਸਾਰੀ ਜ਼ਿੰਦਗੀ ਕਾਗਜ਼ ਢੋ ਢੋ ਕੇ ਆਪਣੇ ਅੰਦਰ ਦੇ ਹੰਕਾਰ ਨੂੰ ਵਧਾਈ ਜਾ, ਇਹ ਉਹ ਵੀ ਜਿਹਦਾ ਤੈਨੂੰ ਕੋਈ ਪਤਾ ਨਹੀਂ। ਕਈ ਸਾਲ ਮੌਲਾਨਾ ਰੂਮ ਪਿੱਛੇ ਤੁਰਿਆ, ਸ਼ਮਸ਼ ਤਬਰੇਜ ਦੇ ਪਿੱਛੇ ਤੁਰਿਆ। ਉਹਨੇ ਆਪਣੇ ਸੀਨੇ ਦਾ ਫਿਰ ਜਿਹੜਾ ਚਿੰਗਾਰੀ ਸੀ ਉਹਦੇ ਅੰਦਰ ਟਿਕਾਈ। ਤੇ ਇਸ ਦਿਨ ਮੈਂ ਕਿਹਾ ਮਸਨ ਵਿੱਚ ਲਿਖਦਾ ਰੂਮ ਕਿ ਕੁਰਾਨ ਦਾ ਜਿੰਨਾ ਮਗ ਸੀ ਮੈਂ ਕੱਢ ਕੇ ਆਪਣੇ ਗ੍ਰੰਥ ਚ ਪਾ ਦਿੱਤਾ, ਬਾਕੀ ਰਹਿਣ ਦਿੱਤੀਆਂ ਨੇ ਖੱਡੀਆਂ ਕੇਵਲ ਕੱਟੜ ਮੌਲਾਨਿਆਂ ਦੇ ਚੂੰਡਣ ਵਾਸਤੇ, ਮੈਂ ਤੱਤ ਕੱਢ ਲਿਆ। ਉਹ ਮੌਲਾਨਾ ਰੂਮ ਜਿਹਦਾ ਅੰਦਰ ਜਾਗ ਗਿਆ ਬਾਬੇ ਫਰੀਦ ਦੇ ਪਿੰਡ ਆਇਆ, ਤਾਂ ਮੈਂ ਕਿਹਾ ਥੋੜਾ ਜਿਹਾ ਰਿਸ਼ਤਾ ਇਹਨਾਂ ਦਾ ਬਣਦਾ। ਉਹਨੇ ਕਿਹਾ ਕੋਈ ਬੱਚਾ ਹੈ ਜਿਹੜਾ ਇਬਾਦਤ ਕਰਦਾ, ਬਾਬਾ ਫਰੀਦ ਆਏ ਬੱਚੇ ਸਨ ਅਨਾਰ ਦਿੱਤਾ। ਇਹਨੂੰ ਜੇ ਡਿਟੇਲ ਨਾਲ ਦੇਖਣਾ ਤੇ ਪੜ੍ਹਿਓ ਕਿਤਾਬ ਦਰਵੇਸ਼ੀ ਗਾਖੜੀ, ਪ੍ਰਿੰਸੀਪਲ ਸਤਵੀਰ ਸਿੰਘ ਦੀ ਕਿਤਾਬ ਹੈ, ਦਰਵੇਸ਼ਾਂ ਦੀਆਂ ਜ਼ਿਕਰ ਨੇ ਉਹਦੇ ਚ। ਦਰਵੇਸ਼ ਸ਼ਬਦ ਬੜੇ ਕਮਾਲ ਦਾ, ਵੈਸੇ ਫਾਰਸੀ ਦਾ ਲਫ਼ਜ਼ ਹੈ ਦਰ ਅਵੇਜ਼, ਉਹਦੇ ਚੋਂ ਪੰਜਾਬੀ ਸ਼ਬਦ ਬਣਿਆ ਦਰਵੇਸ਼। ਦਰ ਅਵੇਜ਼ ਦਾ ਅਰਥ ਹੈ ਦਰਵਾਜ਼ੇ ਉੱਤੇ ਲਟਕਿਆ ਹੋਇਆ, ਡਿੱਗਿਆ ਹੋਇਆ। ਅਨਾਰ ਦਿੱਤਾ, ਕਹਿਣ ਲੱਗੇ ਬੱਚਾ ਸਭ ਨੂੰ ਵਰਤਾ ਦੇ। ਉਹਨੇ ਸਭ ਨੂੰ ਵਰਤਾਇਆ, ਬਾਬਾ ਸਾਹਿਬ ਨੇ ਫਰੀਦ ਵੰਡਦੇ ਰਹੇ, ਇੱਕ ਅਨਾਰ ਦਾ ਦਾਣਾ ਤਕਸੀਮ ਕਰ ਦਿੱਤਾ, ਵੰਡ ਦਿੱਤਾ, ਜ਼ਮੀਨ ਤੇ ਡਿੱਗ ਪਿਆ। ਉਸ ਨੂੰ ਚੁੱਕ ਕੇ ਝਾੜ ਕੇ ਮੂੰਹ ਚ ਪਾਇਆ, ਕਹਿੰਦੇ ਨੇ ਉਸ ਵਕਤ ਫਰੀਦ ਨੂੰ ਪਹਿਲੀ ਵਾਰ ਅੰਦਰ ਦੀ ਰੋਸ਼ਨੀ ਹੋਈ। ਜਦੋਂ ਪਾਇਆ ਦਾਣਾ ਤੇ ਮਨ ਚ ਫੁਰਨਾ ਆਇਆ ਵੀ ਤੈਨੂੰ ਤਾਂ ਪੂਰਾ ਅਨਾਰ ਦਿੱਤਾ ਸੀ, 2-4 ਰੱਖ ਲੈਂਦਾ ਦਾਣੇ। ਨਾਲ ਹੀ ਮੌਲਾਨਾ ਰੂਮ ਨੇ ਕਿਹਾ ਬੇਟੇ ਖਿਆਲ ਤੇ ਕਾਬੂ ਪਾ, ਦਾਣੇ ਹਜ਼ਾਰਾਂ ਹੁੰਦੇ ਨੇ, ਕੰਮ ਦਾ ਇੱਕੋ ਹੀ ਸੀ, ਜਿਹੜਾ ਕੰਮ ਦਾ ਸੀ ਉਹ ਤੇਰੇ ਮੂੰਹ ਚ ਚਲਾ ਗਿਆ, ਦੂਜਿਆਂ ਬਾਰੇ ਮਤ ਸੋਚ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਰੂਹਾਨੀਅਤ ਦੀ ਪ੍ਰੀਤ, ਬਾਬਾ ਫਰੀਦ ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਕੱਲੀ ਇਹ ਨਹੀਂ, ਆਪਣੀ ਗੁਰਸਿੱਖੀ ਚ ਬੇਅੰਤ ਮਹਾਂਪੁਰਖ ਐਸੇ ਜਿਨ੍ਹਾਂ ਨੇ ਸੱਚ ਵਿੱਚ ਸੁੱਕੇ ਹਿਰਦੇ ਰੱਬ ਦੇ ਨਾਮ ਵਿੱਚ ਰੰਗ ਦਿੱਤੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਈ ਸਿੱਖੋ ਮੇਰੀ ਗੱਲ ਸੱਚ ਜਾਣੋ, ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ। ਜੇ ਰੱਬ ਨੂੰ ਪਿਆਰ ਕਰਨ ਦਾ ਵਸੀਲਾ ਕੋਈ ਹੈ ਤੇ ਸੱਚ ਏਵੇ ਗੁਰਮੁਖਾਂ ਮਹਾਂਪੁਰਖਾਂ ਦੀ ਸੰਗਤ, ਸਤਿਪੁਰਸ਼ਾਂ ਦੀ ਸੰਗਤ, ਰੱਬ ਨੂੰ ਪ੍ਰੇਮ ਕਰਨ ਵਾਲਿਆਂ ਦੀ ਸੰਗਤ।
ਇਹਨੂੰ ਸਾਹਿਬ ਨੂੰ ਕਿਹਾ, ਬਚਨ ਕੀਤਾ, ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਿਹੀਆ, ਯਾਰ ਵੇ ਇੱਕ ਡੂ ਇੱਕ ਚਾੜੇ ਖੂੰ ਕਿਸ ਚ ਤੇਈਆ, ਇੱਕ ਡੂ ਇੱਕ ਚਾੜੇ ਅਣਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣਤਾਸਾ, ਜਿੰਨੀ ਮੈਡਾ ਲਾਲ ਰਿਝਾਇਆ ਹੋ ਤਿਸ ਆਗੈ ਮਨ ਡੇਹੀਆ, ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰਹ ਦਸ ਡਿਖਾ ਫਿਰ ਕਹੀਆ। ਇਸ ਤੋਂ ਅਗਲੀ ਬੇਨਤੀ ਜੀ, ਇਹ 23 ਪਦੇ ਹੁਣ 24 ਪਦਾ ਹੈ, ਸੁਖੇਣ ਬੈਣ ਰਤਨਨ। ਮੈਨੂੰ ਇੰਜ ਲੱਗਦਾ ਗਾਥਾ ਬਾਣੀ ਦੀ ਸ਼ੁਰੂਆਤ ਸਰੀਰ ਦੇ ਖੋਮੇ ਤੋਂ ਕੀਤੀ ਤੇ ਸੰਪੰਨਤਾ ਵੀ ਜਿਹੜੀ ਵਾਸ਼ਨਾ ਸੰਯੁਕਤ ਗੱਲਾਂ ਸਨ, ਪਹਿਲਾਂ ਸੀ ਕਰਪੂਰ ਪੋਪ ਸੁਗੰਧਾ ਪਰਸ ਮਨੁੱਖਿਆ ਦੇ ਮਨੁੱਖੰ ਦਿਹਾ ਮਲੀਣ ਮੱਝਾ ਰੁਦਰ ਦਰਗੰਦਾ ਨਾਨਕ ਅਤ ਗਰਬੇ ਅਗਿਆਨਣ, ਕੀ ਇਹ ਤੇਰੇ ਸਰੀਰ ਚ ਮਿੱਝ ਖੂਨ ਗੰਦ ਦੀ ਪੋਟਲੀ, ਉਤਲੀ ਸਕਿਨ ਨੂੰ ਵੇਖ ਕੇ ਤੂੰ ਸੁਗੰਧੀ ਲਾ ਕੇ ਹੰਕਾਰੀ ਹੋ ਗਏ, ਤੇਰੀ ਚਮੜੀ ਇੰਨੀ ਗੰਦੀ ਹੈ ਇਹਦੇ ਨੇੜੇ ਲੱਗੀ ਹੋਈ ਸੁਗੰਧੀ ਵੀ ਬਦਬੋ ਮਾਰਨ ਲੱਗ ਪੈਂਦੀ ਪਸੀਨੇ ਨਾਲ। ਇਹ ਮਹਾਰਾਜ ਦਾ ਪਹਿਲਾ ਸ਼ਲੋਕ ਹੈ, ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਹੈ ਦੇਹੰਗ ਮਲੀਣੰਗ ਮੱਝਾਂ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨ ਨੂੰ। ਅਖੀਰਲਾ ਪਤਾ ਹੈ ਜੀ, ਸੁਖੈਣ ਬੈਣ ਰਤਨੰਗ। ਆ ਵਾਸ਼ਨਾ ਵਾਲੀਆਂ ਗੱਲਾਂ ਸੁਣ ਕੇ ਬੰਦੇ ਨੂੰ ਸੁਖਦਾਈ ਸਮਝਦੇ ਆ। ਵਾਹਿਗੁਰੂ ਜੀ ਮੈਂ ਸੱਚ ਕਹਾਂਗਾ, ਜਿਹਨੂੰ ਤੁਸੀਂ ਚਾਟ ਕਹਿੰਦੇ ਹੋ ਨਾ ਅੱਜ ਕੱਲ੍ਹ, ਜਿਹਨਾਂ ਨੂੰ ਫੋਨਾਂ ਤੇ ਗੱਲਾਂ ਕਰਨੀਆਂ ਕਹਿੰਦੇ ਹੋ, ਉਹ ਗੱਲ ਗੁਰੂ ਅਰਜਨ ਦੇਵ ਕਰਦੇ ਪੈ ਜੇ ਅੱਜ। ਕਹਿੰਦੇ ਆਹ ਗੱਲਾਂ ਜਿਹੜੀਆਂ ਕੰਨ ਨੂੰ ਰਸ ਦਿੰਦੀਆਂ ਨੇ ਵਾਸ਼ਨਾ ਦੀਆਂ, ਲੋਕ ਉਹਨੂੰ ਸੁਣੀ ਜਾ ਰਹੇ ਆ। ਸੁਖੈਣ, ਇੰਝ ਲੱਗਦਾ ਬੜਾ ਅੰਦਰ ਦਾ ਸੁਖ ਹੈ। ਸੁਖੈਣ ਬੈਣ ਦਾ ਅਰਥ ਕੀਤਾ ਬੋਲ। ਰਤਨੰਗ, ਇਹਨਾਂ ਨੂੰ ਸਮਝਦੇ ਨੇ ਬੜੇ ਕੀਮਤੀ ਨੇ। ਗੁਰੂ ਸਾਹਿਬ ਕਹਿੰਦੇ ਰਚਨੰਗ ਕੁਸੰਬ ਰੰਗਣੇ, ਉਹ ਭਲੇ ਲੋਕੋ ਕੁਸੰਬੇ ਦੇ ਫੁੱਲ ਨਾਲ ਜੁੜਦੇ ਪਏ ਮਰ ਜਾਓਗੇ। ਇਹਦੇ ਵਿੱਚੋਂ ਕਦੀ ਕਿਸੇ ਨੂੰ ਸੁੱਖ ਨਹੀਂ ਮਿਲਿਆ। ਹਜ਼ੂਰ ਕਹਿਣ ਲੱਗੇ ਰੋਗ ਸੋਗ ਬਿਯੋਗੰਗ, ਇਹਦੇ ਚੋਂ ਮਾਨਸਿਕ ਤੌਰ ਤੇ ਬੰਦਾ ਰੋਗੀ ਹੋ ਜਾਏਗਾ। ਇਹਦੇ ਵਿੱਚ ਤੁਹਾਨੂੰ ਸੋਗ ਚਿੰਤਾ ਪੈ ਜਾਏਗੀ, ਬਿਯੋਗ ਦਾ ਅਰਥ ਰੱਬ ਦਾ ਵਿਛੋੜਾ ਪਏਗਾ। ਨਾਨਕ ਸੁੱਖ ਨਾ ਸੁਪਨ ਹੈ, ਜਿਹੜਾ ਬੰਦਾ ਇਸ ਵਾਸ਼ਨਾ ਵਿੱਚ ਪ੍ਰਵਿਰਤ ਹੋ ਜਾਏ ਉਹਨੂੰ ਰਾਤ ਨੂੰ ਨੀਂਦ ਵੀ ਨਹੀਂ ਪੈਣੀ, ਉਹ ਚਿੰਤਾ ਦਾ ਮਾਰਿਆ ਹੈ, ਉਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ। ਪਰ ਜੇ ਇਸੇ ਐਨਰਜੀ ਨੂੰ ਕਨਵਰਟ ਕਰ ਦਈਏ, ਨੀਂਦ ਉਹਨੂੰ ਵੀ ਕੋਈ ਨਹੀਂ ਪਰ ਉਹਦੇ ਵਿੱਚ ਰਸ ਬੜਾ ਹੈ। ਇਸ ਨੂੰ ਫਿਰ ਬੇਨਤੀ ਨੂੰ ਸੁਣਿਓ, ਗੁਰੂ ਘਰ ਚ ਮਹਾਰਾਜ ਦੇ ਸ਼ਬਦ ਨੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਮਨ ਨੂੰ ਮੋਣ ਵਾਲੇ ਵਾਹਿਗੁਰੂ ਮੇਰੇ ਕੰਨਾਂ ਚ ਆਵਾਜ਼ ਨਾ ਪੈ ਜਾਏ। ਕੀ ਸਾਕਤ ਗੀਤ, ਸਾਕਤਾਂ ਦੇ ਗੀਤ, ਮਾੜੇ ਗੰਦੇ ਗੀਤ ਵਾਸ਼ਨਾ ਹੀ ਹੈ ਨਾ ਜੀ। ਸਾਕਤ ਗੀਤ ਨਾਦ ਧੁਨ ਗਾਵਤ, ਸੁਰਾਂ ਉਹੀ ਨੇ। ਮੈਂ ਬੇਨਤੀ ਕਰਨਾ ਹੁੰਦਾ, ਸੰਗੀਤ ਦਾ ਕੋਈ ਕਸੂਰ ਕੋਈ ਨਹੀਂ ਵਿਚਾਰੇ ਦਾ, ਆ ਸੱਤ ਸੁਰਾਂ ਚ ਸਾਰੇ ਰਾਗ ਨੇ। ਇਹਨਾਂ ਸੱਤ ਸੁਰਾਂ ਨੂੰ ਲਾ ਕੇ ਲੋਕ ਵਾਸ਼ਨਾ ਸੰਯੁਕਤ, ਆ ਜਿਹਨੂੰ ਅਸੀਂ ਪੰਜਾਬੀ ਕਲਚਰ ਕਹਿੰਦੇ ਹਾਂ। ਵਾਹਿਗੁਰੂ ਜੀ ਖਿਮਾ ਕਰਿਓ, ਤੁਸੀਂ ਬਜ਼ੁਰਗ ਬੈਠੇ ਹੋ, ਇਹ ਕੀ ਅੱਜ ਜੀ ਕੋਈ ਪਿਓ ਧੀ ਇਕੱਠਾ ਬੈਠ ਕੇ ਸੁਣ ਸਕਦਾ? ਕਦਰਾਂ ਕੀਮਤਾਂ ਸਿਰਫ ਇੱਕੋ ਵਾਸ਼ਨਾ ਹੀ ਰਹਿ ਗਈ, ਉਹੀ ਸਿਰ ਤੇ ਚੜ ਕੇ ਬੋਲੀ ਜਾਂਦੀ। ਤੇ ਸੱਚ ਇਹ ਵੇ, ਸਦੀਆਂ ਤੋਂ ਮੁੱਦਤਾਂ ਤੋਂ ਬੰਦਾ ਉਹਨੂੰ ਗਾ ਰਿਹਾ, ਉਹਨੂੰ ਖੰਡਾ ਰਿਹਾ, ਉਹਨੂੰ ਸੁਣ ਰਿਹਾ, ਪਰ ਇਹਦੇ ਪਾਪੀ ਮਨ ਨੂੰ ਪੁੱਛ ਕੇ ਦੇਖੋ, ਇਹ ਅਜੇ ਵੀ ਤ੍ਰਿਪਤ ਨਹੀਂ ਹੋਇਆ। ਕਿਉਂਕਿ ਕੰਨਾਂ ਚ ਮੈਂ ਪਿਛਲੇ ਦਿਨ ਕਿਹਾ, ਅਮੈਰੀਕਾ ਚ ਰਹਿੰਦੇ ਸਿੱਖਾਂ ਨੂੰ ਬੜੀ ਮੌਜ ਜੇ। ਰਾਤ ਨੂੰ ਸੌਣ ਲੱਗਿਆ ਦਰਬਾਰ ਸਾਹਿਬ ਦਾ ਕੀਰਤਨ ਚੱਲਦਾ ਹੁੰਦਾ, ਨਿੰਮੀ ਨਿੰਮੀ ਆਵਾਜ਼ ਚ ਲਾ ਦਿਓ, ਕਿਤੇ ਰਾਤ ਨੂੰ ਪਾਸਾ ਵਾਰੀਏ, ਇੰਜ ਹੀ ਪ੍ਰਤੀਤ ਹੋਵੇਗਾ ਗੁਰੂ ਰਾਮਦਾਸ ਦੀ ਪਰਿਕਰਮਾ ਚ ਖਲੋਤੇ ਹੋਏ। ਸਵੇਰੇ ਨਿਤਨੇਮ ਚ ਹੋਰ ਰਸ ਬਣ ਜਾਏਗਾ। ਤੇ ਕਿਉਂਕਿ ਦਰਬਾਰ ਸਾਹਿਬ ਭਾਵੇਂ ਭਾਈ ਸਾਹਿਬ ਇੱਥੇ ਕੀਰਤਨ ਕਰਕੇ ਗਏ, ਜਿਹੜਾ ਦਰਬਾਰ ਸਾਹਿਬ ਬਹਿ ਕੇ ਕੀਰਤਨ ਕਰ ਦਿੱਤਾ, ਉੱਥੇ ਤਾਂ ਰਸ ਹੀ ਵੱਖਰਾ ਭਰਿਆ ਜਾਂਦਾ ਗੁਰੂ ਕੋ, ਉੱਥੋਂ ਦੀ ਸ਼ੈਲੀ ਵੱਖਰੀ, ਉਹਦੇ ਚਾਰੇ ਕੁੰਟਾਂ ਗੂੰਜਦੀਆਂ ਨੇ। ਫਿਰ ਵੀ ਮੈਂ ਬੇਨਤੀ ਕਰਾਂਗਾ, ਮਹਾਰਾਜ ਕਹਿੰਦੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਮਹਾਰਾਜਾ ਰਣਜੀਤ ਸਿੰਘ ਨੇ ਆ ਦੇਖਿਆ ਸੀ ਨਾ, ਇੱਕ ਤਮਾਸ਼ੀ ਦੇਖਿਆ, ਕੰਜਰੀ ਪੋਲੇ ਇੱਕ ਬੱਚੀ ਪਿੰਡ ਜਾਈ ਦਾ ਕਥਾ ਕਰਨ, ਮਾਝੇ ਚ ਸਰਹੱਦ ਤੇ ਫੁੱਲਾ ਸਿੰਘ ਨੇ ਪਕੜ ਲਏ। ਮੈਂ ਅਰਜ਼ ਕਰਾਂਗਾ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਜਿਹੜੇ ਤੁਹਾਨੂੰ ਬੋਲ ਚੰਗੇ ਲੱਗਦੇ ਨੇ ਵਾਸ਼ਨਾ ਦੇ ਗੰਧ ਜੇ, ਤੇ ਕੁਸੰਬੇ ਦਾ ਫੁੱਲ ਜਿਹੜਾ ਇਹ ਹਮੇਸ਼ਾ ਉੱਚੇ ਦਿਸਦਾ, ਇਹਦਾ ਰੰਗ ਕੱਚਾ ਹੁੰਦਾ, ਤੇ ਗੁਰੂ ਸਾਹਿਬ ਕਹਿੰਦੇ ਇਹਦਾ ਕੋਈ ਭਰੋਸਾ ਨਹੀਂ, ਖਿੰਚ ਲੈ ਜਾਂਦਾ। ਇਸੇ ਕਰਕੇ ਗੁਰੂ ਬਾਬੇ ਫਰੀਦ ਨੇ ਕਿਹਾ, ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ, ਸੜ ਜਾਏਗਾ ਪਿਆਰਿਆ ਜਿਹਨੂੰ ਹੱਥ ਲਾਇਆ ਤੇ। ਬਾਬਾ ਜੀ ਕਹਿੰਦੇ ਇੱਕ ਕੰਮ ਕਰ, ਜੇ ਹੱਥ ਹੀ ਲਾਣਾ ਕੁਸੰਬੇ ਨੂੰ ਛੱਡ,
अपनी एनर्जी नू कन्वर्ट कर, तेरा एको नाम मजीठड़ा रत्ता मेरा चोला सद रंग टोला। तो ओदे नाम दे मजीठ विच अपने आप नू रंग दे। गुरमुखो सुरां साती ने, हुण ए मर्जी बंदे दी इन्हां सत सुरां दे भांडे च परोसना की है। मन लो तुसी घर भांडा लिया है, उस भांडे च जहर भी पा के किसी नू मारिया जा सकदा है, उस भांडे विच शरबत भी पाया जा सकदा है। सत सुरां ते इक सेज ने, इस सेज ते कोई वासना नू भी बिठा सकदा है, इस सेज उत्ते आसा की वार भी बख्शिश कर दिंदी है। राख तां इक एनर्जी है, सतगुरु बख्शिश कर रहे हैं। अखीर ते समाप्ति कीती उहने कि एक कुसंबड़ा है, इहदे तों बच के रहो। सुखैन बैण उही ने जे आपां परमात्मा दा नाम सुणांगे। मैं समाप्ति ते सिर्फ एक घटना कह के इस नाल संबंधित है। अखाड़ा लगा सी जी, ते नचण वाली आई, ते सच्ची गल जे लोकी कमले हो जांदे। पुछो कुछ ना, की बच्चे की बुढ़े की बजुर्ग, कईयां दा वाहगुरु मैं सतगुरु जी हुरी च बैठा, कई इन्ने मशहूर हो जांदे सानू ना ही नहीं पता हुंदा, ते जदों दस दिन फलाना आया ते असीं सोचने यार असीं दुनिया ते रहिंदे सानू ते पता ही कोई नहीं, इन्नी भीड़ तुरी जांदी, बड़ी भीड़ इकट्ठी हुई। ते जिथे जहर परोसिया जाना है, इसे करके गुरु जी ने कहा, कहन लगे वक्त आएगा टावे टावे होणगे जिहदे नाम दे रसीए ने। लोकी सारी सारी रात खलोते रहिंदे, फलाने गायक ने आउणा, उह कहिंदे अखाड़ा लगा, नचण वाली नचे ते सजिंदे साज वजाण। ते इन्नी देर नूं रब दा कोई प्यारा साई लोक आ गया, उहने सोचिया वी भीड़ बड़ी, तूं वी वेख लै। उहने कदे उहदी जाने बलां कदी वेखी नहीं सी। जदों उहने देखिया ते उह पैरां च उहदे कुंगरू छणकण, उह लम्मी बांह करके जदों हेक लाए, उहने वेख्या कहिंदा इह लोकी कमले हो गया, पिछां तुर लगा। इक मुंडे ने, नौजवान ने ना मोढ़ियों फड़ लिया, कहिंदा बाबा वेख किधर चला तुरिया फिरना, मैं झोंपड़ी च बहिना तूं आ वेख किवें बांह उलार दी, इहदे पैरां दे विच पए घुंगरां दी छनकार, वेख किवें मृदंग वजदा। उहने इक गल कही बड़ी सोहणी, कहिंदा मेरे तो एडी बेइज्जती नहीं कराई जांदी, मैं चला। हुण सुणियो, इस सच कविता प्रिंसीपल गंगा सिंह ने लिखिया सी जी पहला। उह लिखदा, शुभ काज को छोड़ अकाज करें, कछ लाज ना आवत है इनको। फकीर बोलदा साई बंदा, शुभ काज को एडी सोहणी गिंजगी ते रात मिली, ओ रात रब ते लांदे किते, चंगे काम छड के अकाज, शुभ काज को छोड़ अकाज करें, कछ लाज ना आवत है इनको, इक रांड बुलाए निचावत है घर को दन धाम लुटावन को। बुला ली नचन वाली, ए पुछो कोई ना, सौ सौ दे हजार यार दे नोट। मैं एक दिन कहा सी आ पाठी सिंह आ गर्ती कीर्तनी है ना, मेरा ख्याल है जी तुसी इंडिया जाके देखियो गुरुद्वारा, चलो असी तो आ गा बार, वाहगुरु का शुक्र जी। पर सच एवे बेचारे पैंती पैंती सौ ते तीन तीन बंदे ड्यूटियां कर देते। ਤੁਸੀਂ ਮੈਨੂੰ ਦੱਸੋ 1200 ਰੁਪਈਏ ਨਾਲ ਕਿਸੇ ਦੇ ਨਿਆਣੇ ਪਲ ਜਾਣਗੇ ਤੁਹਾਡੇ ਇੱਥੋਂ ਦੇ $10-12 ਨਾਲ 20 ਨਾਲ? ਤੇ ਜਿਉਂ ਗੁਰਦੁਆਰੇ ਰੁਪਈਏ 10 ਦੇਣਗੇ, ਨੀ ਬਦਨਾਮੀ ਕਰਨਗੇ ਰਾਗੀਆਂ ਭਾਈਆਂ ਵਿਚਾਰਿਆਂ ਦੀ, ਰਹਿ ਰੱਬ ਦਾ ਨਾਂ ਤੇ ਮੰਗਤੇ ਹੋ ਗਏ ਜੀ, ਸੱਤਾ ਬਲਵੰਡ ਹੋ ਗਏ, ਜੋ ਤਖੱਲਸ ਹੋਣਗੇ ਲਾਈ ਜਾਣਗੇ। ਤੇ ਚੇਤੇ ਰੱਖਿਓ, ਨਚਲ ਵਾਲਾ ਖਿਜੜਾ ਹੁੰਦਾ ਨਾ, ਉਹ ਲੱਖ ਲੱਖ ਰੁਪਈਆ ਲੈਂਦਾ ਅੱਜ ਕੱਲ੍ਹ। ਉਹ ਫਕੀਰ ਕਹਿੰਦਾ, ਸ਼ੁਭ ਕਾਜ ਕੋ ਛੋੜ ਅਕਾਜ ਕਰਾਂ, ਕਛ ਲਾਜ ਨਾ ਆਵਤ ਕਹਿ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਮ ਧਾਮ ਲਟਾਵਨ ਕੋ। ਇੱਥੇ ਅਰਥ ਸਮਝ ਪੈ ਗਏ ਨਾ ਜੀ, ਚੰਗਾ ਕੰਮ ਛੱਡ ਕੇ ਮਾੜੇ ਪਾਸੇ ਲੱਗ ਗਏ, ਨੱਚਣ ਵਾਲੀ ਲੈਣ ਦੀ ਤੇ ਘਰ ਦਾ ਰੁਪਈਆ ਲੁਟਾਉਂਦੇ ਨੇ। ਅੱਗੇ ਕਹਿੰਦਾ ਮਰਦੰਗ, ਮਰਦੰਗ ਆ ਦਵੱਲੀ ਜੇ ਢੋਲਕੀ ਤਰ੍ਹਾਂ ਹੁੰਦਾ, ਉਹਦੀ ਰਿਦਮ ਬੜੀ ਭਾਰੀ ਨੇ, ਮਰਦੰਗ ਤਿੰਨੇ ਤ੍ਰਿਗ ਤ੍ਰਿਗ ਕਹੇ। ਉਹ ਕਹਿੰਦਾ ਮੈਨੂੰ ਇੰਜ ਲੱਗਦਾ ਜਿੰਨਾ ਮਰਦੰਗ ਵਜਾਉਂਦੇ ਹੋ, ਇਹ ਵਜਾਉਂਦੇ ਕਹਿੰਦੇ ਪੈਣੇ ਤ੍ਰਿਗ ਹੈ ਤ੍ਰਿਕਾਰ ਹੈ ਤ੍ਰਿਕਾਰ ਹੈ। ਤੇ ਜਦੋਂ ਪੈਰ ਚ ਘੁੰਗਰੂ ਛਣਕਾਉਂਦੀ ਹੈ ਤੇ ਉਹ ਕਹਿੰਦੇ ਕਿਨਕੋ ਕਿਨਕੋ, ਤੇ ਕਹਿੰਦਾ ਬਾਂਹ ਉਲਾਰ ਕੇ ਕਹਿੰਦੀ ਆ ਜਿਹੜੇ ਪੈਸੇ ਲਾ ਕੇ ਵੇਖਣ ਆਏ ਨੇ ਇਨਕੋ ਇਨਕੋ, ਸਮਝ ਗਏ ਨਾ? ਉਹ ਕਹਿੰਦੀ ਤੁਹਾਨੂੰ ਤਾਂ ਲਾਹਨਤਾਂ ਪਾਉਂਦੀ, ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਪੂਰਾ ਕਵਿਤ ਇਹ ਵੇ, ਸ਼ੁਭ ਕਾਜ ਕੋ ਛੋੜ ਅਕਾਜ ਕਰੈ, ਕਛ ਨਾਜ ਨ ਆਵਤ ਖੈ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਖੈ ਘਰ ਕੋ ਦਨ ਧਾਮ ਲਟਾਵਨ ਕੋ, ਮਿਰਦਿੰਗ ਤਿੰਨੇ ਤ੍ਰਿਗ ਤ੍ਰਿਕ ਕਹਿ ਸੁਲਤਾਨ, ਘੁੰਗਰੂ ਸੁਲਤਾਨ ਕਹਿ ਕਿਨਕੋ ਕਿਨਕੋ, ਬਾਂਹ ਉਸਾਰ ਕਹਿ ਨਾਰ ਕਹਿ ਇਨਕੋ ਇਨਕੋ ਇਨਕੋ। ਕਹਿੰਦੇ ਆ ਤੁਹਾਡੇ ਮੂੰਹ ਤੇ ਚਪੇੜਾ ਮਾਰਨ ਆਈ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ, ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਜੇ ਕਿਸੇ ਨੂੰ ਨਾ ਚੰਗਾ ਲੱਗਾ ਬਖਸ਼ ਦਿਆ ਜੇ, ਪਰ ਸੱਚਾਈ ਮੇਰੇ ਤੁਹਾਡੇ ਵਾਸਤੇ ਇਹ ਹੈ, ਗੁਰਦੁਆਰਾ ਜੁੜਨ ਦੀ ਥਾਂ ਹੁੰਦਾ ਹੈ, ਗੁਰਦੁਆਰਾ ਟਿਕਣ ਦੀ ਥਾਂ ਹੁੰਦਾ ਹੈ, ਗੁਰਦੁਆਰਾ ਗੁਰੂ ਦੇ ਰਾਹੀਂ ਰੱਬ ਦੇ ਦਰ ਤੱਕ ਜਾਣ ਦਾ ਇੱਕ ਰਸਤਾ ਹੁੰਦਾ ਹੈ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਧੰਨ ਓ ਮਸਤਕ ਧੰਨ ਓ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂਵਰ ਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਝ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ, ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸ ਹੈ ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਹੈ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਾਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ, ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ ਇਹ ਹਲੇਮੀ ਰਾਜ ਸੀ, ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪਕਾਰੀ। ਇੰਝ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਾਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਬਾਉਣਾ ਹੁੰਦਾ ਉਹਨੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ, ਬਹੁ ਪਾਤੀ ਬਹੁ ਪਿਤਾ ਗੜ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ, ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ। ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਣਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ ਮੈਂ ਹੋਵਾਂ ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵਡੱਪਣ ਉਜਾਗਰ ਹੁੰਦਾ ਹੈ, ਸਾਡਾ ਵਡੱਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ ਤੇ ਮੈਂ ਕਹਿੰਦਾ ਸਾਡਾ ਵਡੱਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ। ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਕਿ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰਿ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ। ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮੌਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਅਨਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ ਦੂਜਿਆਂ ਨੂੰ ਛਲ ਛਲ ਕੇ, ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੁਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ

0: ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ। ਵੇਖਣ ਨੂੰ ਸੋਹਣਾ ਲੱਗਦਾ ਸੀ ਪਰ ਅੱਡ ਨਾ ਲਹਾਂਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ। ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਪੁੱਤਰੀ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਪਰ ਇੱਥੇ ਉਹ ਗੱਲ ਕੀਤੀ ਗਈ ਹੈ ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ ਮੈਂ ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ। ਦੁਨਿਆਵੀ ਧਨ ਨੇ ਸਦਾ

0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ, ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀ ਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ, ਅੱਗੇ ਜਾ ਕੇ ਪਤਾ ਨੀ ਕੀ ਹੋਣਾ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ, ਇਹ ਡਰ ਸਾਡੀ ਮਾਨਸਿਕ

ਤਾਂ ਤੂੰ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਹਾਰੇ ਵਸਤੇ ਤੇ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼ ਕਰ

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਣਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਇਹ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਵੀ ਉਪਲਬਧ ਹੈ। ਇਹ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਇਹ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
2: ਸ਼੍ਰੀ ਗੁਰੂ ਚਰਨ ਸਰੋਜ ਰਜ ਨਿਜ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਆਸਾ ਮਹੱਲਾ ਪਹਿਲਾ, ਸੋਹਣਾ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾ ਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤੋ ਪਾਏ, ਤਾ ਕਰ ਜਕਾ ਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਵਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊੜਾਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ

शरण परे की राखो शर्मा, जप तप संयम धर्म ना कमाया।

ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਸਵਈਆ ਪਾਏਂਗੇ ਜਬ ਤੇ ਤੁਮਰੇ, ਤਬ ਤੇ ਕੋ ਆਂਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿਮ ਅਤੇਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਵੈ, ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ,

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਪੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਉਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ,

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ ਤੇ

ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ

ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ। ਉੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ, ਜੇਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ, ਜੇਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰ ਜੀਉ ਤੁਮ ਆਪੇ ਦੇਹੋ ਬੁਝਾਈ, ਹਰ ਜੀਉ ਤੁਧ ਬਿਟਹੁ ਵਾਰਿਆ ਸਦ ਹੀ।

ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ।